ਕੀਤਾ ਗੁਰਵਿੱਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣ ਹੋ ਸੰਤੋ ਹੋ ਸਬਦ ਧਰ ਹੋ ਪਿਆਰੂ ਸਾਚਾ ਨਾਮ ਮੇਰਾ ਆਧਾਰ ਹੋ ਵਾਜੀ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਿਨ ਕਉ ਸੇ ਨਾਮ ਹਰ ਕੈ ਲਾਗੇ ਕਹੇ ਨਾਨਕ ਤੈ ਸੁਖੋਆ ਤਿਤ ਘਰ ਅਨਹਦ ਵਾਜੀ ਆਨੰਦ ਸੁਣਹੋ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪੇ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧਿਆ ਗਏ ਅਰਦਾਸ ਹੁਣ

0: ਸ਼੍ਰੀ ਭਗਵਤੀ ਜੀ ਸਹਾਰੇ ਵਾਹਿਗੁਰੂ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਨਹੀਂ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਬਦ ਖਜਾਏ ਤੀਰ ਬਹਾਦਰ ਸਿਮਰਿਆ ਘਰ ਨੌਣੇ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਤੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਜੀ ਵਿਵਾਹ ਦੇਖ ਕੇ ਅੰਮ੍ਰਿਤ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਇਹਨਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀਸੇ ਤੇ ਬੰਨ ਬੰਨ ਹਟਾਏ ਖੋਪੜੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਏ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿਤਾਨ ਦਾ ਸੰਤਾ ਸਭ ਸਿੱਖ ਹੋਵੇ ਜਹਾਂ ਨੰਦ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰੱਖਿਆ ਰਿਆਇਤ ਦੇਖ ਦੇਖ ਪਤੇ ਬਿਰਧ ਕੀ ਪੈਦ ਪੰਥ ਕੀ ਰੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ
1: ਵਾਹਿਗੁਰੂ
0: ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਪਰੋਸਾ ਦਾਨ ਦਾਨ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਤਲ ਧਰਮ ਕਾ ਜੈਕਾਰ ਬੋਲੋ ਜੀ
1: ਵਾਹਿਗੁਰੂ
0: ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਜੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਸਾਥ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਜਿਥਲੇ ਦਰਸ਼ਨ ਦੀ ਦਾਤ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਣ ਦੇ ਤਾਣਿਆਂ ਦੇ ਤਾਣ ਨਿਉਟਿਆਂ ਦੀ ਰੋਗ ਸੱਚੇ ਪਿਤਾ ਵਾਹਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਦੂਰ ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਕੁਲਦੀਪ ਸਿੰਘ ਬੀਬੀ ਕੁਲਜੀਤ ਕੌਰ ਇਹਨਾਂ ਦੇ ਬੱਚੇ ਅਗਮਜੋਤ ਸਿੰਘ ਬਦਨ ਸਿੰਘ ਸਤਿਗੁਰੂ ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੀ ਪੀ ਆਰ ਹੋਣ ਵਾਸਤੇ ਆਪ ਜੀ ਨੇ ਕਿਰਪਾ ਕੀਤੀ ਪੀ ਆਰ ਦੀ ਦਾਤ ਬਖਸ਼ਿਸ਼ ਕੀਤੀ ਹੈ ਸਤਿਗੁਰੂ ਜੀ ਉਹ ਆਪ ਜੀ ਦੇ ਕੋਟਾਂਡ ਕੋਟ ਸ਼ੁਕਰਾਨੇ ਵਾਸਤੇ ਪਰਿਵਾਰ ਵੱਲੋਂ ਆਪ ਜੀ ਦੇ ਅਸਥਾਨਾਂ 'ਤੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣੇ ਹਨ ਮਹਾਰਾਜ ਆਪ ਜੀ ਦੇ ਹਜ਼ੂਰ 'ਚ ਪੌੜੀਆਂ ਅਨੰਦ ਸਾਹਿਬ ਜੀ ਕੀ ਅਰਦਾਸ ਕੋਲ ਸ਼ੁਕਮਾਰ ਕਰਨੀ ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਸਤਿਗੁਰੂ ਦੀ ਕਿਰਪਾਲਤਾ ਕਰੋ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਦੀ ਆਗਿਆ ਬਖਸ਼ੋ ਪਰਿਵਾਰ ਨੂੰ ਚੜ੍ਹਦੀ ਕਲਾ ਤੰਦਰੁਸਤੀ ਗੁਰਸਿੱਖੀ ਸਿੱਖ ਭਰੋਸਾ ਬੱਚਿਆਂ ਨੂੰ ਤੰਦਰੁਸਤੀ ਦੀਆਂ ਦਾਤਾਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਦੀਆਂ ਸਤਿਗੁਰੂ ਜੀ ਉਹ ਆਪ ਜੀ ਕਰੋ ਕਿਰਪਾ ਕੜਾਹ ਪ੍ਰਸ਼ਾਦੀ ਦੇ ਸਦਕੇ ਆਦਰੇ ਦਰ ਪਰਿਵਾਰ ਨੂੰ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਦੀ ਕਿਰਪਾ ਦੀ ਆਗਿਆ ਬਖਸ਼ੋ ਪਾਵਨ ਹੁਕਮ ਬਖਸ਼ਿਸ਼ ਕਰਕੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ
1: ਵਾਹਿਗੁਰੂ ਜੀ ਕਾ ਖਾਲਸਾ

ਅਹਿਨਿਸ ਸਹਿਜ ਸੁਭਾਈ ਦਰਸਨ ਪਰਸਿਆਇ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਹੋਰੇ ਅਰਸੋਂ ਕੁਰਸੋਂ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰਸਾ ਹੰਦ ਜਿਸ ਪਾਸ ਬਹਿਛਿਆ ਸੋਹੀ ਐ ਸਭਨਾ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਦਯਾ ਕਲਣੰ ਦੁੱਖ ਹਰਣੰ ਉਚਰਣੰ ਨਾਮ ਕੀਰਤਨ ਹੈ ਦਯਾਲ ਪੁਰਖ ਭਗਵਾਨ ਨਾਨਕ ਲਿਪਤ ਨ ਮਾਇਆ ਦਯਾ ਕਰਣੰ ਦੁੱਖ ਹਰਣੰ ਉਚਰਣੰ ਨਾਮ ਕੀਰਤਨ ਹੈ ਦਯਾਲ ਪੁਰਖ ਭਗਵਾਨ ਹੈ ਨਾਨਕ ਲਿਪਤ ਨ ਮਾਇਆ ਪਾਹੀ ਬਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ ਜਿਨ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਪੌੜੀ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

0: ਮਨ ਕਹੋ ਸੀ ਪੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨੀਸਾਨ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹੇ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈ ਨੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਕਸੈ ਵਿਪਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੈ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵੜਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਇਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ
1: ਮਤ ਵਿੱਚ ਰਤਨ ਜਵਾਹਰ ਮਾਨਕ ਜੀ ਇੱਕ ਗੁਰ ਕੀ ਸਿੱਖ ਸੁਣੀ ਬਰਾ ਇੱਕ ਦੇਹ ਬੁਝਾਈ ਸਭਨਾ ਜੀ ਆਕਾਇਕ ਦਾਤਾ ਸੋ ਮੈਂ ਮਿਸਰ ਨਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸੂਣੀ ਹੋਈ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਈ ਚੰਗਾ ਨਾ ਔਰ ਖਾਈ ਕਹੇ ਜਸ ਕੀਰਤ ਜਗਲੀ ਜੇ ਤਿਸ ਨਾਦਰਿਣ ਆਵਈ ਤਾਂ ਵਾਤਨ ਪੁੱਛੈ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਵਲੀ ਆਕਾਸ ਸੁਣਿਆ ਦੀਪ ਲੂ ਪਾਤਾਲ ਸੁਣਿਆ ਪੂਹੇ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ

ਸ੍ਰੀ ਸ਼ਰਿਆਉ ਜਿਨ ਕਾਵਨ ਖਿਲਾਵੈ ਕਾਵਨ ਚੁਗਾਵੈ ਮਨ ਮਹੈ ਸਿਮਰਨ ਕਰਿਆ ਸਭ ਨਿਧਾਨ ਦਸਿ ਅਟ ਸਿਧਾਨ ਠਾਕੁਰ ਕਰ ਤਲ ਧਰਿਆ ਜਿਨ ਨਾਨਕ ਬਾਲ ਬਾਲ ਈਸ਼ਰ ਬਲ ਜਾਈਐ ਧੀਰ ਅੰਤ ਨੂੰ ਬਾਰਾ ਵਰਿਆ

ਤੂੰ ਕਰਤਾ ਸਜਿਆਰ ਬੈਠਾ ਸਾਈ ਜਤ ਖਾਵੇ ਸੋਈ ਥੀ ਸੀ ਜੋ ਤੂੰ ਦੇਹ ਸੋਈ ਹਉ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਥੈ ਜਾ ਜਿਸ ਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ।

ਵੱਲ ਜਾਓ, ਮੈਂ ਆਪਣਾ ਗੁਰੂ ਪੂਛ ਦੇਖਿਆ, ਵਰ ਨਾਹੀਂ ਥਾਉ ਰਹਾਉ। ਧਰਤੀ ਤਾਂ ਹੀਰੇ ਲਾਲ ਜੜਦੀ, ਪਲੰਗ ਲਾਲ ਚੜਾਓ, ਮੋਹਣੀ ਮੁੱਖ ਮਣੀ ਸੋਹੈ, ਕਰੀ ਰੰਗ ਪਸਾਓ।

ਦਾ ਜਿਤਨੇ ਆਵੈ ਨਾਉ ਸੁਲਤਾਨ ਹੂਵਾ ਮੀਲ ਲਸ ਕਰੇ ਤਖਤ ਰਾਖਾ ਪਾਉ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਪਾਉ ਮਤ ਦੇਖ ਭੂਲਾ ਬੀਸਦੈ ਧੀਰਾ ਜਿਤਨੇ ਆਵੈ ਨਾਉ ਸ੍ਰੀ ਰਾਗ ਮਹੱਲਾ ਪਹਿਲਾਉ ਕੋਟ ਕੋਟੀ ਮੇਰੀ ਆਰ ਜਾਉ ਪਾਵਣ ਪੀਅਣ ਪਿਆਓ ਚੰਦ ਸੂਰਜ ਦੁਗਪਿਨ ਦੇਖਾ ਸੁਪਨੇ ਸੌਣ ਥਾਓ ਪੀ ਤੇਰੀ ਕੀਮਤ ਨਾ ਪਵੈ ਹੋ ਕਿਵੜੇ ਆਖਾ ਨਾਓ ਸਾਚਾ ਨਿਰੰਕਾਰ ਨਿਜ ਥਾਈ ਸੁਣਸਨੇ ਆਖਣੇ ਆਖਣਾ ਜੀ ਫਾਵੈ ਕਰੇ ਤੂੰ ਆਏ ਰਹਾਓ ਗੁੱਸਾ

ਨਹੀਂ ਕੂ ਪਾਏ ਮੰਗ ਦੀਕ ਨਾ ਮੱਡੀ ਦਰਬਾਰ ਅੱਗੇ ਗਿਆ ਜਾਣੀਏ ਬਿਨਾ ਵੈ ਵਿਕਾਰ ਫੈ ਤੀਰੇ ਡਰ ਅਗਲਾਓ ਖਾਪ ਖਪ ਸਿਜੈ ਦੀ ਹਉ ਨਾਮ ਜਿਨਾ ਸੁਲਤਾਨ ਖਾਨ ਯੁਧੀ ਰਿੱਠੀ ਖੀ ਹਉ ਨਾਨਕੀ ਉੱਠੀ ਚੱਲਿਆ ਸਗੂੜੇ ਟੁੱਟੇ ਨੀ ਹਉ ਸ੍ਰੀ ਰਾਗ ਮਹੱਲਾ ਪਹਿਲਾਓ

ਸ੍ਰੀ ਰੰਗ ਮਹੱਲਾ ਪਹਿਲਾ ਆਪੋ ਫੈਣੇ ਘਰ ਮਿਲ ਹੈ ਅੰਕ ਸਹੇਲੜੀ ਜਾਹ ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤ ਕੀ ਆਹ ਸਾਚੇ ਸਾਵੇ ਸਭ ਗੁਣ ਅਗੁਣ ਸਵੇ ਆਸਾਹ ਕਰਤਾ ਸਭ ਕੂਤੀ ਰਹਿ ਜੂਰ ਅੰਗਿਕ ਸਭ ਦੀ ਵਿਚਾਰੀ ਹੈ ਜਾ ਤੂੰ ਤਾਂ ਕਹਿ ਹੋਰ ਰਹਾਓ ਜਾਏ।

ਮਾਣ ਹੈ ਮਨ ਵਸੇ ਐਸ ਕੋ ਹੋਈ ਜਗ ਸੁਪਨਾ ਬਾਜੀ ਬਣੀ ਖਿਰ ਮੈਂ ਖੇਲ ਖਿਲਾਏ ਸੰਜੋਗੀ ਮਿਲ ਗਈ ਕਿਸੇ ਵੀ ਜੋਗੀ ਉੱਠ ਜਾਏ ਜੋ ਦਿਫਾੜਾ ਸੋਥੀ ਹੈ ਅਵਰਣ ਕਰਨਾ ਜਾਏ ਗੁਰਮੁਖ ਵਸਤ ਵੀ ਸਾਹੀ ਹੈ ਸੱਚ ਵਖਰ ਸੱਚ ਦਾਸ ਜਿੰਨੀ ਸੱਚ ਬਣੰਜਿਆ ਗੁਰਪੂਰੀ ਸਾਵਾਸ ਨਾਨਕ ਵਸਤ ਪਛਾਣ ਸੀ ਸੱਚ ਸੌਦਾ ਜਿਸ ਪਾਸ ਸ੍ਰੀ ਰਾਗ ਮਹੱਲਾ ਪਹਿਲਾ ਥਾਤ ਮਿਲੈ ਪ੍ਰਭੂ ਧਾਤ ਕੋ ਸਿਫਤੀ ਸਿਫਤ ਸੰਭਾਏ ਲਾਲ ਗੁਲਾਲ ਗਹਿ ਬਰਾ ਸੱਚਾ ਰੰਗ ਚੜਾਓ ਸੱਚ ਮਿਲੈ ਸੰਤੋਖੀ ਆ ਜਪਿੰਗੇ ਕਹਿ ਭਾਏ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਂਕਾਰ, ਸਤਿਗੁਰ ਪ੍ਰਸਾਦਿ।

0: ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਦ ਗੁਰੇ ਨਮੈ ਜੁਗਾਦ ਗੁਰੇ ਨਮੈ ਸਤਿਗੁਰੇ ਨਮੈ ਸ਼੍ਰੀ ਗੁਰਦੇਵ ਨਮੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰੋ ਜਾਸ ਬਿਸੰਬਰ ਏਕੈ ਨਾਮ ਜਪਤ ਗਣਤ ਅਨੇਕੈ ਵੇਦ ਪੁਰਾਣ ਸਿਮਰ ਸੋਧਾਖਿਰ ਕਿਨੇ ਰਾਮ ਨਾਮ ਕੇ ਅਖਰ ਕਿਨ ਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨਾਵੈ ਕਾਂਖੀ ਏਕੈ ਦਸ ਤੁਹਾਰੋ ਨਾਨਕੁਨ ਸੰਗ ਮੋਹਿ ਉਧਾਰੋ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਿਨਾ ਕੈ ਮਨ ਵਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਡਰੈ ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਨਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੇ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਧ ਸਿਧ ਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰੈ ਜਨਾਬ ਸਿਮਰਾਏ ਨਾਨਕ ਤਾਂ ਕੈ ਲਾਗੋਂ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੈ ਮੁੱਚਾ ਪ੍ਰਭ ਕੈ ਸਿਮਰਨ ਤਿਸ਼ਨਾ ਬੂਜੈ ਪ੍ਰਭ ਕੈ ਸਿਮਰਨ ਸਭ ਕੁਛ ਸੁਜੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਾਹਿ ਸਮਾਏ ਪ੍ਰਭ ਜੀ ਵਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਧਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਬਨਾਸੀ ਸਿਮਰਨ ਤੇ ਲਾਗੇ ਜਨਾਪ ਦਿਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੈ ਸੇ ਪਰਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ ਪ੍ਰਭ ਕੋ ਸਿਮਰੈ ਤਿਨ ਸੁਖ ਵਿਹਾਵੈ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਰਿਤਾ ਪ੍ਰਭ ਕੋ ਸਿਮਰੈ ਤਿਨ ਅਨੰਦ ਘਨੇਰੇ ਪ੍ਰਭ ਕੋ ਸਿਮਰੈ ਵਸੇ ਹਨੇਰੇ ਸੰਤ ਕਿਰਪਾ ਤੇ ਅਨਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕਹਿ ਸਿਮਰਨ ਕਾਰਜ ਪੂਰੇ ਪ੍ਰਭ ਕਹਿ ਸਿਮਰਨ ਕਬੂ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਹਚਲਾਸਨ ਪ੍ਰਭ ਕੈ ਸਿਮਰਨ ਕਮਲ ਬੇਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ ਸਿਮਰੈ ਸੇ ਜਨ ਜਿਨ ਕੋ ਪ੍ਰਮਿਆ ਨਾਨਕ ਤਿਨ ਜਨ ਸਰਨੀ ਪਿਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਪਾਏ ਹਰ ਸਿਮਰਨ ਭੈ ਸਿੱਧ ਜਤੀ ਦਾਤੇ ਹਰ ਸਿਮਰਨ ਨੀ ਚੌਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਹੋ ਸਗਲ ਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰਕੇ ਪਾਜ ਸਾਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜਹਿ ਮਾਤ ਪਿਤਾ ਸੁਤਮੀਤ ਨ ਭਾਈ ਮਾਨੂ ਹਾਂ ਨਾਮ ਤੇਰੈ ਸੰਗ ਸਹਾਈ ਜਹਿ ਮਾਂ ਭਿਆਨ ਦੂਤ ਜਮਦ ਲੈ ਤਹਿ ਕੇਵਲ ਨਾਮ ਸੰਗ ਤੇਰੈ ਚਲੈ ਜਹਿ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹਿ ਉਦਾਰੀ ਅਨਕ ਪੁਨਹ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਹਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਰੋਰੀ ਬੰਧਨਾ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਦਿਖਣਾ ਬੁਝਾਵੈ ਹਰ ਕਾ ਨਾਮ ਜਪਤ ਅਗਾਵੈ ਜਿਹ ਮਾਰਗ ਜਾਤ ਕੇਲਾ ਤੈ ਹਰ ਨਾਮ ਸੰਗ ਹੁਤ ਸੋਹਿਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਕ ਬਾਹੀ ਨਾਮ ਜਪਤ ਹੈ ਪਾਰ ਪਰਾਹੀ ਅਨਕ ਬਿਗਨ ਜੈ ਸਿੰਘਾਰੈ ਹਰ ਕਾ ਨਾਮ ਦਤ ਕਾਲ ਉਦਾਰੈ ਅਨਕ ਜੋਨ ਜਨ ਮੈਂ ਮਰ ਜਾਮ ਨਾਮ ਜਪਤ ਪਾਵੈ ਵਿਸ਼ਰਾਮ ਹੋਂ ਮੈਂ ਲਾਮਲ ਕਬੂ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ऐसा नाम जपो मन रंग, नानक पाईए साध के संग। जय मार के गने जाए न कोसा, हर का नाम उहां संग तोसा। जय पेंडे मह अंध गुबारा, हर का नाम संग जियारा। जहां पंथ तेरा को ना सियानू, हर का नाम तह नाल पछानू। जय महा भयान तपत बहु काम, तह हर के नाम की तुम उपर शाम। जहां त्रिका मन तुझ करकै, तह नानक हर हर अमृत बरखै। भक्त जना की वर्तन नाम, संत जना कै मन विश्राम। हर का नाम दास की ओट, हर कै नाम उदरे जन कोट। हर जस करत संत दिन रात, हर हर औकत साधक मात। हर जन कै हर नाम निधान, पार ब्रह्म जन की नो दान। मन तन रंग दे रंगे कै, नानक जन कै बिरत विवेकै। हर का नाम जन कौ मुक्त जुगत, हर कै नाम जन कौ त्रिपत भुगत। हर का नाम जन का रूप रंग, हर नाम जपत कब परे ना भंग। हर का नाम जन की वड़ियाई, हर कै नाम जन शोभा पाई। हर का नाम जन को भोग जोग, हर नाम जपत कछ नाही वियोग। जन राता हर नाम की सेवा, नानक पूजय हर हर देवा। हर हर जन कै मालक जीना, हर तन जन को आप रब दीना। हर हर जन कै ओट स्थानी, हर प्रताप जन अवर न जानी। ओत पोत जन हर रस राते, सुन समाद नाम रस माते। आठ पहर जन हर हर जपै, हर का भगत प्रगट नहीं छपै। हर की भगत मुक्त ब करै, नानक जन संकेते तरै। पार जाते हर को नाम, काम तेन हर हर गुण गाम। सब ते उत्तम हर की कथा, नाम सुनत दर्द दुख लथा। नाम की महिमा संत रिद बसै, संत प्रताप दुर्त सब नसै। संत का संग बड़ भागी पाई है, संत की सेवा नाम ते आई है। नाम तुल कश अवर न होए, नानक गुरमुख नाम पावे जन कोए सलोक। बहु शास्त्र बहु सिमरती, पेखे सर्व टंडोल। पूजस नाही हर हरे, नानक नाम अमोल अष्टपदी। जाप ताप ज्ञान सब ध्यान, खट शास्त्र सिमरत बख्यान। जोग व्यास कर्म तर्म किरिया, सगल त्याग बन मध्य फिरिया। अनेक प्रकार किए बहु जतना, पुन दान होमे वर्तना। शरीर कटाए होमे काराती, बर्तन एम करे बहु भाती। नहीं तुल राम नाम विचार, नानक गुरमुख नाम जपी एक बार। नौ खंड पृथ्वी फिरै चिर जीवै, महा उदास बिसर थीवै। अगन माहे होमत प्राण, कनक अशव हैबर पूमदान। न्यौली कर्म करे बवासन, जैन मार्ग संजमत साधन। निमख निमख कर सिर कटावै, त्वापि होमै मैल न जावै। हर के नाम सम सरकश नाहे, नानक गुरमुख नाम जपत गत पाहे। मन कामना तिर दे छुटै, गर्भ गमाना मन ते हुटै। सोच करे दिन सर रात, मन की मैल न तन ते जात। इस देह को बहु साधना करे, मन ते कबहू ना बिख्या टरै। जल धोवै बहु दे अनीत, शुद्ध काहे काची भीत। मन हर के नाम की महिमा ऊच, नानक नाम उदरे पतित बहु मूच। बहुत सियाणप जम का भौ व्यापै, अनक जतन कर दिशना त्रापै। भेख अनेक अगन नहीं बूझै, कोट पाप दरगह नि सीजै। छूटस नाही उब प्याल, मोहे व्यापै माया जाल। अवर करतूत सगली जम डानै, गोविंद भजन बिन तिल नहीं मानै। हर का नाम जपत दुख जाए, नानक बोलै सह सभाए। चार पदार्थ जे को मांगै, साज ना की सेवा लागै। जे को अपना दुख मिटावै, हर हर नाम हृदय सदगावै। जे को अपनी शोभा लोरै, सा संगे हो मैं शोरै। जे को जन्म मरण ते डरै, साध जना की सरनी परै। जिस जन को प्रभ दर्श प्यासा, नानक ताकै बल बल जासा। सगल पुरख में पुरख प्रधान, साध संग जाका मिटै अभिमान। आपस को जो जाने नीचा, सो गनिए सब ते उच्चा। जाका मन हो सगल किरीना, हर हर नाम तिन घट घट जीना। मन अपने ते बुरा मिटाना, पेखै सगल श्रेष्ठ साजना। सुख दुख जन साम दुष्टिता, नानक पा पुन नहीं लेपा। निर्धन कौ तन तेरो नाव, निथावे कौ नाव तेरा थाव। निमाने को प्रभ तेरो मान, सगल कटाको देवदान। करन करावन हार स्वामी, सगल कटाके अंतर जामी। अपनी गतमित जानो आपे, आपन संग आप रव राते। ਤੁਮਰੀ ਉਸਤ ਤੁਮ ਤੇ ਹੋਏ, ਨਾਨਕ ਕਬਰ ਨਾ ਜਾਣ ਸਕੋਏ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ। ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਨੀ। ਸਗਲ ਥਾਨ ਤੇ ਉੱਤਮ ਥਾਨ, ਨਾਨਕ ਜਹ ਕਟ ਵਸੈ ਹਰ ਨਾਮ। ਸਲੋਕ ਨਿਰਗੁਣ ਆਰੇ ਆਨਿਆ, ਸੋ ਪ੍ਰਭ ਸਦਾ ਸਮਾਲ। ਜਿਨ ਕੀ ਆ ਤਿਸ ਚੀਤ ਰੱਖ, ਨਾਨਕ ਨਿਭੀ ਨਾਲ ਅਸ਼ਟਪਦੀ। ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਜਿਨ ਤੂੰ ਸਾਸ ਸਵਾਰ ਸ਼ਿੰਗਾਰਿਆ, ਗਰਭਗਨ ਮੈਂ ਜਿਨੇ ਉਬਾਰਿਆ। ਬਾਰ ਬਿਵਸਥਾ ਤੁਝੇ ਪਿਆਰੇ ਦੂਧ, ਭਰ ਜੋਵਨ ਭੋਜਨ ਸੁਖ ਸੋਧ। ਬਿਰਧ ਪਿਆਉ ਪੁਰਸਾਕ ਸੈਨ, ਮੁੱਖ ਪਿਆਉ ਬੈਠ ਕੋ ਦੈਨ। ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਓ ਤਉ ਨਾਨਕ ਸੀਜੈ। ਜੇ ਪ੍ਰਸਾਦ ਧਰ ਉਪਰ ਸੁਖ ਵਸੈ, ਸੁਤ ਭਰਾਤ ਮੀਤ ਬੰਤਾ ਸੰਗ ਹਸੈ। ਜਿਹ ਪ੍ਰਸਾਦ ਪੀਵੈ ਸ਼ੀਤਲ ਜਲਾ, ਸੁਖਦਾਈ ਪਵਨ ਪਾਵ ਕਮੁੱਲਾ। ਜਿਹ ਪ੍ਰਸਾਦ ਭੋਗੇ ਸਭ ਰਸਾ, ਸਗਲ ਸਮਗਰੀ ਸੰਗ ਸਾਤ ਬਸਾ। ਦੇਨੇ ਹਸਤ ਪਾਵ ਕਰ ਨੇਤਰ ਰਸਨਾ, ਤਿਸੈ ਤਿਆਗ ਅਵ ਸੰਗਰਚਨਾ। ਐਸੇ ਦੋਖ ਮੁੜੰਦ ਵਿਆਪੈ, ਨਾਨਕ ਕਾਢ ਲਿਹੋ ਪ੍ਰਾਬਾਪੇ। ਆਦਿ ਅੰਤ ਜੋ ਰਾਖਣ ਹਾਰ, ਤਿਸਿਓ ਪ੍ਰੀਤ ਨਾ ਕਰੇ ਗਵਾਰ। ਜਾਂ ਕੀ ਸੇਵਾ ਨਵ ਨਿਧ ਪਾਵੈ, ਤਾਂ ਸਿਓ ਮੂੜਾ ਮਨ ਨਹੀਂ ਲਾਵੈ। ਜੋ ਠਾਕੁਰ ਸਦ ਸਦਾ ਹਜੂਰੇ, ਤਾਂ ਕੋ ਅੰਦਾ ਜਾਨ ਦੂਰੇ। ਜਾਂ ਕੀ ਟਹਿਲ ਪਾਵੈ ਦਰ ਗੈਮਾਨ, ਤਿਸੈ ਵਸਾਰੈ ਮੁਗਦ ਜਾਨ। ਸਦਾ ਸਦਾ ਹੈ ਭੁੱਲਣ ਹਾਰ, ਨਾਨਕ ਰਾਖਣ ਹਾਰ ਪਾਰ। ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ। ਜੋ ਛੱਡਣਾ ਸੋ ਅਸਥਿਰ ਕਰਮਾਨੈ, ਜੋ ਹੋਵਨ ਸੋ ਦੂਰ ਪਰਾਨੈ। ਛੋੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ। ਚੰਦਨ ਲੇਪ ਉਤਾਰੇ ਤੋਏ, ਗਰਦ ਬਪ੍ਰੀਤ ਭਸਮ ਸੰਗ ਹੋਏ। ਅੰਧ ਕੂਪ ਮੈਂ ਪਤਿਤ ਬਕਰਾਲ, ਨਾਨਕ ਕਾਢ ਲਿਹੋ ਪ੍ਰਭ ਦਿਆਲ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਬਾਹਰ ਪੇਖਨ ਤਰਮਲ ਮਾਇਆ, ਸ਼ਪਸ ਨਾਹੀ ਕਸ਼ ਕਰੇ ਛਿਪਾਇਆ। ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋ ਸਮਾਨ। ਅੰਤਰ ਅਗਨ ਬਾਹਰ ਤਨ, ਸਵਾ ਗਲ ਪਾਤਰ ਕੈਸੇ ਤਰੇ ਥਾ। ਜਾਂ ਕੇ ਅੰਤਰ ਵਸੇ ਪ੍ਰਭਾਪ, ਨਾਨਕ ਤੇਜਾਂ ਸਹਿ ਸਮਾਤ। ਸੁਨੰਦਾ ਕੈਸੇ ਮਾਰਗ ਪਾਵੈ, ਕਰ ਗੇ ਲਿਹੋੜ ਨਿਭਾਵੈ। ਕਹਾਂ ਬੁਝਾਰਤ ਬੂਝੇ ਡੋਰਾ, ਨਿਸਕਈਏ ਤੋ ਸਮਝੇ ਭੋਰਾ। ਕਹਾਂ ਬਿਸਨਪਦ ਗਾਵੇ ਗੁੰਗ, ਜਤਨ ਕਰੈ ਤੋ ਪੀਸੁਰ ਭੰਗ। ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋ ਤੂੰ ਆਪਸ ਗਬਨ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ। ਸੰਗ ਸਹਾਈ ਸੋ ਆਵੇ ਨਾ ਚੇਤ, ਜੋ ਬਹਿਰਾਈ ਤਾਂ ਸਿਉ ਪ੍ਰੀਤ। ਬਲੂਆ ਕੇ ਗ੍ਰਹਿ ਭੀਤਰ ਬਸੈ, ਆਨੰਦ ਕੇਲ ਮਾਇਆ ਰੰਗ ਰਸੈ। ਦ੍ਰਿੜ ਕਰ ਮਾਨੈ ਮਨੈ ਪ੍ਰਤੀਤ, ਕਾਲ ਨਾ ਆਵੈ ਮੂੜੈ ਚੀਤ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂ ਲੋਭ ਧਰੋ। ਇਉਂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਹੋ ਆਪਣ ਕਰ ਕਰਮ। ਤੂੰ ਠਾਕਰ ਤੂੰ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹੰਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਹਨੇਰੇ। ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੁਆਗਿਆਕਾਰੀ। ਤੁਮਰੀ ਗਤਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਸਲੋਕ ਦੇਨ ਹਾਰ ਪ੍ਰਭ ਛੋੜ ਕੈ, ਲਾਗੇ ਆਨ ਸੁਆਏ। ਨਾਨਕ ਕਹੂੰ ਨਾ ਸੀ ਜਈ, ਬਿਨ ਨਾ ਮੈਂ ਪਤ ਜਾਏ ਅਸ਼ਟਪਦੀ। ਦਸ ਵਸਤੂ ਲੈ ਪਾਤਸ਼ਾਹ ਪਾਵੇ, ਏਕ ਵਸਤ ਕਾਰਨ ਬੇਕੋਟ ਗਵਾਵੇ। ਏਕ ਭੀ ਨਾ ਦੇ ਦਸ ਪੀਹਰ ਲੈ, ਤੋ ਮੂੜਾ ਕਹੁ ਕਾਂ ਕਰੇ। ਜਿਸ ਠਾਕਰ ਸਿਓ ਨਾਹੀ ਚਾਰਾ, ਤਾਂ ਕਹੁ ਕੀਜੈ ਸਦ ਨਮਸਕਾਰਾ। ਜਾਂ ਕਹਿ ਮਨ ਲਾਗਾ ਪ੍ਰਭ ਮੀਠਾ, ਸਰਬ ਸੋਖ ਤਾਂ ਹੂੰ ਮਨ ਮੁੱਠਾ। ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਤੋਕ ਨਾਨਕ ਤਿਨ ਪਾਇਆ। ਗੰਤ ਸ਼ਾਪਨੀ ਦੇ ਰਾਸ, ਖਾਤ ਭੀਤ ਵਰਤੇ ਅਨਦੋਲਾਸ। ਆਪਣੀ ਅਮਾਨ ਕਸ਼ ਬਹੁਰ ਸ਼ਾਲੇ, ਅਗਿਆਨੀ ਮਨ ਰੋਸ ਕਰੇ। ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰ ਉਸਕਾ ਵਿਸ਼ਵਾਸ ਨਾ ਹੋਵੈ। ਜਿਸ ਕੀ ਵਸਤ ਤਿਸ ਆਗੈ ਰੱਖੈ, ਪ੍ਰਭ ਕੀ ਆਗਿਆ ਮਾਨੈ ਮਾਥੇ। ਉਸਤੇ ਚੌਗਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਅਨਕ ਭਾਤ ਮਾਇਆ ਕੇ ਹੇਤ, ਸਰ ਪਰ ਹੋਪਤ ਜਾਨ ਅਨੇਤ। ਬਿਰਕ ਕਿਸ਼ਾਇਆ ਸਿਓ ਰੰਗ ਲਾਵੈ, ਉਹ ਬਿਨਸੈ ਉਮਨ ਪਛਤਾਵੈ। ਜੋ ਦਿਸੈ ਸੋ ਚਾਲਣ ਹਾਰ, ਲਪਟਰਿਓ ਤੈ ਅੰਧ ਅੰਧਾਰ। ਵਟਾਉ ਸਿਉਂ ਜੋ ਲਾਵੇ, ਨਿਹ ਤਾਂ ਕੋ ਹੱਥ ਨਾ ਵੇਕੇ। ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ। ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹੋਮੈ ਮਮਤਾ ਮਾਇਆ। ਮਿਥਿਆ ਰਾਜੋਵਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ। ਮਿਥਿਆ ਰਤ ਹਸਤੇ ਅਸ਼ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇਕਸਤਾ। ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਪਸੂ ਪ੍ਰਕਰਤ ਗਮਾਨ। ਆਸਥਿਰ ਭਗਤ ਸਾਧਕੀ ਸ਼ਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ। ਮਿਥਿਆ ਸ੍ਰਵਨ ਪਰ ਨਿੰਦਾ ਸੁਣੈ, ਮਿਥਿਆ ਹਸਤ ਪਰ ਦਰਵ ਕੋ ਹਿਰੈ। ਮਿਥਿਆ ਨੇਤਰ ਪਿਕਤ ਪਾਤਰਿਆ ਰੁਪਾਦ, ਮਿਥਿਆ ਰਸਨਾ ਭੋਜਨ ਅਨ ਸਵਾਦ। ਮਿਥਿਆ ਚਰਨ ਪਰ ਬੇਕਾਰ ਕੋ ਧਾਵੈ, ਮਿਥਿਆ ਮਨ ਪਰ ਲੋਭ ਲਵਾਵੈ। ਮਿਥਿਆ ਤਨ ਹੀ ਪਰ ਪਕਾਰਾ, ਮਿਥਿਆ ਬਾਸਲੇਤ ਵਿਕਾਰਾ। ਬਿਨ ਬੂਜੈ ਮਿਥਿਆ ਸਭ ਭਏ ਸਫਲ ਦੇ, ਨਾਨਕ ਹਰ ਹਰ ਨਾਮ ਲੇ। ਬਿਰਤੀ ਸਾਖਤ ਕੀ ਆਰ ਜਾ, ਸਾਚ ਬਿਨਾ ਕਹਿ ਹੋਵ ਸੁੱਚਾ। ਬਿਰਤਾ ਨਾਮ ਬਿਨਾ ਤਨੰਦ ਮੁਕਾਵ, ਤਾਂ ਕਹਿ ਦੁਰਗੰਧ। ਬਿਨ ਸਿਮਰਨ ਦਿਨ ਰਹਿਣ ਬਿਰਤਾ, ਵਿਹਾਏ ਮੇਘ ਬਿਨਾ ਜੋ ਕੇਤੀ ਜਾਏ। ਗੋਬਿੰਦ ਭਜਨ ਬਿਨ ਬਿਰਤੈ ਸਭ ਕਾਮ, ਜੋ ਕਿਰਪਨ ਕੈ ਨਿਰਾਰਥ ਧਾਮ। ਤਨ ਤਨ ਤੇਜਨ ਜਹ ਕਟ ਵਸਿਓ, ਹਰ ਨਾਓ ਨਾਨਕ ਤਾਂ ਕਹਿ ਬਲ ਬਲ ਜਾਓ। ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤਮ ਕੋ ਗੁਣ ਲਾਵਤ। ਜਾਨਣ ਹਾਰ ਪ੍ਰਭੂ ਪਰਬੀਨ, ਬਾਹਰ ਭੇਕ ਨ ਕਾਉ ਭੀਨ। ਅਵਰ ਉਪਦੇਸੈ ਆਪ ਨ ਕਰੇ, ਆਪਤ ਜਾਪਤ ਜਨਮੈ ਮਰੈ। ਜਿਸ ਕੈ ਅੰਤਰ ਵਸੈ ਨਿਰੰਕਾਰ, ਦਿਸ ਕੀ ਸੀਖ ਤਰੇ ਸੰਸਾਰ। ਜੋ ਤੂੰ ਬਾਨੈ ਤਿਨ ਪ੍ਰਭ ਜਾਤਾ, ਨਾਨਕ ਉਨ ਜਨ ਚਰਨ ਪਰਾਤਾ। ਕਰੋ ਬੇਨਤੀ ਪਾਰ ਪ੍ਰਭ ਸਭ ਜਾਣੇ, ਆਪਣਾ ਕੀ ਆਪੇ ਮਾਨੈ। ਆਪੇ ਆਪ ਆਪ ਕਰਤਨ ਮੇਰਾ, ਕਿਸੇ ਦੂਰ ਜਨਾਵ ਕਿਸੇ ਬੁਝਾਵਤ ਨੇਰਾ। ਪਾਪ ਸਿਆਣਪ ਸਕਲ ਤੇ ਰਹਿਤ, ਸਭ ਕਹ ਜਾਣੇ ਆਤਮ ਕੀ ਰਹਿਤ। ਜਿਸ ਭਾਵੈ ਤਿਸ ਲੈ ਲੜ ਲਾਏ, ਤਾਂ ਤਨੰਤਰ ਰਿਹਾ ਸਮਾਏ। ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ ਸਲੋਕ। ਕਾਮ ਕ੍ਰੋਧ ਅਰ ਲੋਭ ਮੋਹ, ਬਿੰਸ ਜਾਏ ਅਹਮੇਵ। ਨਾਨਕ ਪ੍ਰਭ ਸ਼ਰਣਾਗਤੀ, ਕਰ ਪ੍ਰਸਾਦ ਗੁਰਦੇਵ ਅਸ਼ਟਪਦੀ। ਜੇ ਪ੍ਰਸਾਦ ਛੱਤੀ ਅੰਮ੍ਰਿਤ ਕਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ। ਜੇ ਪ੍ਰਸਾਦ ਸੁਗੰਧ ਤਨ ਲਾਵੈ, ਤਿਸ ਕੋ ਸਿਮਰਤ ਪਰਮ ਗਤ ਪਾਵੈ। ਜੇ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਅਠ ਪੈਰ ਸਿਮਰੋ ਤਿਸ ਰਸਨਾ। ਜਿਹੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਏ ਧਿਆ ਬੰਜੋਗ। ਜਿਹੇ ਪ੍ਰਸਾਦ ਪਾਠ ਪਟੰਬਰ ਹੰਡਾਵੈ, ਤਿਸੈ ਧਿਆ ਕਥਾ ਵਰ ਲਵਾਵੈ। ਜਿਹੇ ਪ੍ਰਸਾਦ ਸੁਖ ਸੇ ਸੋਈ ਜੈ, ਮਨ ਆਠ ਪੈਰ ਤਾਂ ਕਾ ਜਸ ਕਵੀ ਜੈ। ਜਿਹੇ ਪ੍ਰਸਾਦ ਤੁਝ ਸਭ ਕੋ ਮਾਨੈ, ਮੁੱਖ ਤਾਂ ਕਹੋ ਜਸ ਰਸਨ ਮਕਾਨੈ। ਜਿਹੇ ਪ੍ਰਸਾਦ ਤਿਰੋ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਪ੍ਰਭ ਜੀ ਜਪ ਦਰ ਕਹਿ ਮਾਨ ਪਾਵੈ, ਨਾਨਕ ਪਾਸੇ ਤੀ ਕਰ ਜਾਵੈ। ਜੇ ਪ੍ਰਸਾਦ ਅਰੋ ਕੰਚਨ ਦੇਹੀ, ਲਿਵ ਲਾਵੋ ਤਿਸ ਰਾਮ ਸੁਨੇਹੀ। ਜੇ ਪ੍ਰਸਾਦ ਤੇਰਾ ਉੱਲਾ ਰਹਿਤ, ਮਨ ਸੁਖ ਪਾਵੈ ਹਰ ਹਰ ਜਸ ਕਹਿਤ। ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੈ, ਮਨ ਸਰਨੀ ਪਰ ਠਾਕੁਰ ਪ੍ਰਭ ਤਾਂ ਕਹਿ। ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ, ਮਨ ਸਾ ਸਾ ਸਿਮਰੋ ਪ੍ਰਭ ਉੱਚੇ। ਜੇ ਪ੍ਰਸਾਦ ਪਾਈ ਦੁਰਲਭ ਦੇ, ਨਾਨਕ ਤਾਂ ਕੀ ਭਗਤ ਕਰੇ। ਜੇ ਪ੍ਰਸਾਦ ਭੋਕਨ ਪਹਿਰੀ ਜੈ, ਮਨ ਤਿਸ ਸਿਮਰਤ ਕਿਉਂ ਆਲਸ ਕੀ ਜੈ। ਜੇ ਪ੍ਰਸਾਦ ਅਸ਼ਭ ਹਸਤ ਸਵਾਰੀ, ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ। ਜੇ ਪ੍ਰਸਾਦ ਬਾਗ ਮਿਲਕ ਧਨਾ, ਰਾਗ ਪ੍ਰੋਏ ਪ੍ਰਭ ਆਪਣੇ ਮਨਾ। ਜਿਨ ਤੇਰੀ ਮਨ ਬਣਤ ਬਣਾਈ, ਉੱਠਤ ਬੈਠਤ ਸਤ ਸਹਿ ਧਿਆਈ। ਤਿਸੈ ਧਿਆਏ ਜੋ ਇੱਕ ਲਖੈ, ਇਹਾਂ ਉਹਾਂ ਨਾਨਕ ਤੇਰੀ ਰੱਖੈ। ਜਿਹ ਪ੍ਰਸਾਦ ਕਰੇ ਪੁੰਨ ਬਹੁਦਾਨ, ਮਨ ਆਠ ਪੈਰ ਕਰ ਤਿਸ ਕਾ ਧਿਆਨ। ਜਿਹ ਪ੍ਰਸਾਦ ਤੂੰ ਆਚਾਰ ਬਿਹਾਰੀ, ਤਿਸ ਪ੍ਰਭ ਕੋ ਸਾ ਸਾ ਚਿਤਾਰੀ। ਜਿਹ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ। ਜਿਹ ਪ੍ਰਸਾਦ ਤੇਰੀ ਨਿੱਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਜਿਹ ਪ੍ਰਸਾਦ ਤੇਰੀ ਪਤ ਰਹੇ, ਗੁਰਪ੍ਰਸਾਦ ਨਾਨਕ ਜਸ ਕਹੇ। ਜਿਹ ਪ੍ਰਸਾਦ ਸੁਨੇ ਕਰਨਾ, ਜਿਹ ਪ੍ਰਸਾਦ ਪੇਖੇ ਬਿਸਮਾਦ। जय प्रसाद बोले अमृत रसना, जय प्रसाद सुख सहजे बसना, जय प्रसाद हस्त कर चलै, जय प्रसाद संपूर्ण फलै, जय प्रसाद परम गत पावै, जय प्रसाद सुख सह समावै, ऐसा प्रभ त्याग बरकत लागू गुर प्रसाद नानक मन जग हो। जय प्रसाद तू प्रगट संसार, तिस प्रभ को मूल न मनो विसार, जय प्रसाद तेरा प्रताप रे मन मूढ़ तू ता को जाप, जय प्रसाद तेरे कार्ज पूरे तिसे जान मन सदा हजूरे, जय प्रसाद तू पावे साचरे मन मेरे तू ता स्योराच, जय प्रसाद सब की गत होए नानक जाप जपे जप सोए, आप जपाए जपे सो नाओ आप गवाए सो हर गुन गाओ, प्रभ कृपा ते होए परगास प्रभु दया ते कमल विगास, प्रभ सो प्रसन्न बसे मन सोए प्रभ दया ते मत उत्तम होए, सर्व निधान प्रभ तेरी माया पो किशु ना किन्हु लया, जित जित लावो तित लगे हर नाथ नानक इनकै कछु ना हाथ, सलोक अगम अगाध पार ब्रह्म सोए, जो जो कहे सुमुखता होए, सुन मीता नानक बिनवंता साध जना की अचरज कथा अष्टपदी, साध कै संग मुख उजल होत, साध संग मन सगली कोत, साध कै संग मिटै विमान, साध कै संग प्रगटे सो ज्ञान, साध कै संग बूझे प्रभ नेरा, साध संग सब होतन मेरा, साध कै संग पाए नाम रतन, साध कै संग एक ऊपर जतन, साध की महिमा बरने कौन परानी, नानक साध की शोभा परा माहि समानी, साध कै संग अगोचर मिलै, साध कै संग सदा पर फुलै, साध कै संग आवे बस पंचा, साध संग अमृत रस पुंचा, साध संग होए सब की रेन, साध कै संग मनोहर वैन, साध कै संग ना कतू धावै, साध संग असित मन पावै, साध कै संग माया ते भिन्न, साध संग नानक प्रभ सो प्रसन्न, साध संग दुश्मन सामीत, साधु कै सा महापनीत, साध संग किस्यो नहीं बैर, साध कै संग ना विंगा पैर, साध कै संग ना ही को मंदा, साध संग जाने परमानंदा, साध कै संग नहीं हो ताप, साध कै संग तजे सा बाप, आपे जाने साध बढ़ाई, नानक साध प्रभु बनाई, साध कै संग ना कबहू धावै, साध कै संग सदा सुख पावै, साध संग बस्त गोचर लहै, साधु कै संग हजर सहै, साध कै संग बसे थान उच्चे, साधु कै संग महल पहुँचे, साध कै संग दृढ़ सब धर्म, साध कै संग केवल पार ब्रह्म, साध कै संग पाए नाम निधान, नानक साधु कै कुर्बान, साध कै संग सब कुल उदारै, साध संग साजन मीत कुटम निस्तारै, साधु कै संग सो धन पावै, जिस धन ते सब को बरसावै, साध संग धर्म राय करे सेवा, साध कै संग शोभा सुर देवा, साधु कै संग पाप पलायन, साध संग अमृत गुण गायन, साध कै संग सर्वतान गम, नानक साध कै संग सफल जनम, साध कै संग नहीं कछ काल, दर्शन भेट होत निहाल, साध कै संग लोकत हरै, साध कै संग नरक पर हरै, साध कै संग इहा हुआ सोहेला, साध संग बिछरत हर मेला, जो चै सोई पल पावै, साध कै संग ना बिरता जावै, पार ब्रह्म साध हृदय वसै, नानक उदरै साध सुन रसै, साध कै संग सुनो हर नाओ, साध संग हर के गुण गाओ, साध कै संग ना मन ते बिसरै, साध संग सर पर निस्तरै, साध कै संग लगे प्रभ मीठा, साधु कै संग घटका डीठा, साध संग भय आज्ञाकारी, साध संगत पई हमारी, साध कै संग मिटे सब रोग, नानक साध भेटे संजोग, साध की महिमा भेद ना जान है, जेता सुने ते तब क्यान है, साध की उपमा ते गुण ते दूर, साध की उपमारी भरपूर, साध की शोभा का ना ही अंत, साध की शोभा सदा बेअंत, साध की शोभा ऊंचते ऊंची, साध की शोभा मूंचते मुची, साध की शोभा साध बने आई, नानक साध प्रभ भेद ना पाई, सलोक मन साचा मुख साचा सोए, अवर ना पेखे कस बिन कोए, नानक ए लक्षण ब्रह्म ज्ञानी होए अष्टपदी, ब्रह्म ज्ञानी सदा नरलेप, जैसे जल में कमल अलेप, ब्रह्म ज्ञानी सदा निर्दोष जैसे सूर सर्व को शोक। ब्रह्म ज्ञानी कह दृष्ट समान जैसे राजन को लागे तुल पवान। ब्रह्म ज्ञानी कह तीर्ज एक ज्योम सौदा को खोदय को चंदन लेप। ब्रह्म ज्ञानी का यह गनाओ नानक ज्यो पाव का सह स्वभाव। ब्रह्म ज्ञानी निर्मल ते निर्मला जैसे मैल न लागे चला। ब्रह्म ज्ञानी के मन होए परगास जैसे दारू पर आकाश। ब्रह्म ज्ञानी के मित्र सत्र समान ब्रह्म ज्ञानी के नाही बिमान। ब्रह्म ज्ञानी उस ते उच्चा मन अपने है सब ते नीचा। ब्रह्म ज्ञानी से जन भय नानक जिन प्रभाव करे। ब्रह्म ज्ञानी सगल किरेना आत्म रस ब्रह्म ज्ञानी चीना। ब्रह्म ज्ञानी की सब परमया ब्रह्म ज्ञानी ते कशबुरा न भया। ब्रह्म ज्ञानी सदा समदर्शी ब्रह्म ज्ञानी की दृष्ट अमृत वर्षी। ब्रह्म ज्ञानी बंधन ते मुक्ता ब्रह्म ज्ञानी की निर्मल युक्ता। ब्रह्म ज्ञानी का भोजन ज्ञान नानक ब्रह्म ज्ञानी का ब्रह्म ध्यान। ब्रह्म ज्ञानी को परास ब्रह्म ज्ञानी का नहीं विनाश। ब्रह्म ज्ञानी का गरीबी समाहा ब्रह्म ज्ञानी पर उपकार माहा। ब्रह्म ज्ञानी का नाही धंधा ब्रह्म ज्ञानी ले तापत मंदा। ब्रह्म ज्ञानी कह हुए सुभला ब्रह्म ज्ञानी सुफल फला। ब्रह्म ज्ञानी संग सगल उदार नानक ब्रह्म ज्ञानी जपै सगल संसार। ब्रह्म ज्ञानी कह एक रंग ब्रह्म ज्ञानी कह बसे ब्रह्म संग। ब्रह्म ज्ञानी कह नाम आधार ब्रह्म ज्ञानी कह नाम परवार। ब्रह्म ज्ञानी सदा सद जागत ब्रह्म ज्ञानी अहम बुद्ध त्यागत। ब्रह्म ज्ञानी कह मन परमानंद ब्रह्म ज्ञानी कह कर सदानंद। ब्रह्म ज्ञानी सुख सहज निवास नानक ब्रह्म ज्ञानी का नहीं विनाश। ब्रह्म ज्ञानी ब्रह्म का वेता ब्रह्म ज्ञानी एक संग हेता। ब्रह्म ज्ञानी कह हुए चिंत ब्रह्म ज्ञानी का निर्मल मंत। ब्रह्म ज्ञानी जिस करे परा बाप ब्रह्म ज्ञानी का बड प्रताप। ब्रह्म ज्ञानी का दर्श बड़ भागी पाइए ब्रह्म ज्ञानी को बल बल जाइए। ब्रह्म ज्ञानी को खोजे महेश्वर नानक ब्रह्म ज्ञानी आ परमेश्वर। ब्रह्म ज्ञानी की कीमत नाहे ब्रह्म ज्ञानी कह सगल मन माहे। ब्रह्म ज्ञानी का कौन जाने भेद ब्रह्म ज्ञानी को सदा देश। ब्रह्म ज्ञानी का कथ्य न जाया दाकर ब्रह्म ज्ञानी सर्व का ठाकुर। ब्रह्म ज्ञानी की मित कौन बखाने ब्रह्म ज्ञानी की गत ब्रह्म ज्ञानी जाने। ब्रह्म ज्ञानी का अंत न पार नानक ब्रह्म ज्ञानी को सदा नमस्कार। ब्रह्म ज्ञानी सब सृष्ट का करता ब्रह्म ज्ञानी सद जीव नहीं मरता। ब्रह्म ज्ञानी मुक्त जुगत जी का दाता ब्रह्म ज्ञानी पूर्ण पुरख विधाता। ब्रह्म ज्ञानी अनाथ का अनाथ ब्रह्म ज्ञानी का सब ऊपर हाथ। ब्रह्म ज्ञानी का सगल आकार ब्रह्म ज्ञानी आप निरंकार। ब्रह्म ज्ञानी की शोभा ब्रह्म ज्ञानी बनी नानक ब्रह्म ज्ञानी सर्व का धनी श्लोक। और तारे जो अंतरनाम सर्व में पेखे भगवान। निमख निमख ठाकुर नमस्कार नानक ओह परस सगल निस्तार अष्टपदी।
1: मिथ्या नाही रसना परस मन में प्रीत निरंतन दर्श। पात्र रूप न पेखे नेत्र साध की टहल संत संग हेत। कारण ना सुने काहू की निंदा सब ते जाने आप सुका मंदा। गौर प्रसाद विख्या पर हरे मन की बासना मन ते ठरे। इंद्रिय जित पंच दोख ते रहत नानक कोट मध्य। सो जिसो पर सो प्रसन्न बिशन की माया ते होए पहन। कारम कर तो वह ने कर्म तस वैष्णो का निर्मल धर्म। काहो फल की इच्छा ने बाचै केवल भगत कीर्तन संग्राचै। मान तन अंतर सिमरन गोपाल सब ऊपर उपद कृपाल।

ਸੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮੁਲਕ ਹੋਵੈ ਤਿਸ ਭਗਉਤੀ ਕੀਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮਨ ਤਨ ਅਰਪੈ ਵਿਸ਼ਨ ਪ੍ਰੀਤ ਹਰ ਕੇ ਚੰਨ ਹਿਰਦੈ ਵਸਾਵੈ ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮੈਂ ਸੋਤੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋੜ ਨਾ ਆਵੈ ਵੇਦ

ਆਤਮ ਰਾਮਤ ਸੁਨਦਰੀ ਆਇਆ ਦਾਸ ਸੰਤਨ ਪਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗਹਿ ਪਰਵਾਨ ਆਪਣੇ ਦਾਸ ਕੋ ਆ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ।

ਆਵੈ ਤੈਸਾ ਹਰਕ ਤੈਸਾ ਉਸ ਸੋਗ ਸਦਾ ਆਨੰਦ ਤੈ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖਾਟੀ ਤੈਸਾ ਮਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਆ ਜੀਵਨ ਮੁਕਤ ਪਾਰ ਵਿਉਂਕੇ ਸਗਲੇ ਠਾਉ ਜਿਤ ਜਿਤ ਘਰ ਰੱਖੈ ਤੈਸਾ ਤਿਨ ਨਾਉ ਆਪੇ ਕਰਨ ਕਰਾ ਮੁੰਜੋ ਪ੍ਰਭਾਵੈ ਸੂਈ ਪੁਨ ਹੋ ਗਏ ਪਸਰੇ ਆਪ ਹੋਏ ਅਣਤ ਤਰੰਗ ਲਖਨ ਚਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਕਾਸ ਪਾਰ ਬ੍ਰਹਮ ਕਰਤਾ ਵਿਨਾਸ਼ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭੈ ਨਿਹਾਲ ਸਲੋਕ ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੇ ਬਹੁਵ ਜਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਹਾਰੀ ਕਈ ਕੋਟ ਭਏ ਤੀਰਥ ਵਾਸੀ ਕਈ ਕੋਟ ਬਨ ਪ੍ਰਮੈ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪਿ ਸੁਰ ਹੋਤੇ ਕਈ ਕੋਟ ਆਤਮ ਧਿਆਨ ਤਾਰੈ ਕਈ ਕੋਟ ਕਪਕਾ ਵਿਚਾਰੈ ਕਈ ਕੋਟ ਨਉ ਤਨਾ ਥਿਆਵੈ ਨਾਨਕ ਕਰਤੇ ਕੰਤ ਨ ਪਾਵੈ ਕਈ ਕੋਟ ਭਏ ਅਭਿਮਾਨੇ ਕਈ ਕੋਟ ਅੰਧ ਗਿਆਨੇ ਕਈ ਕੋਟ ਕਿਰਪਨ ਕਠੋਰ ਕਈ ਕੋਟ ਵਿਗ ਆਤਮ ਨਿਕੋਰ ਕਈ ਕੋਟ ਪਰਦਬ ਕਹਿਰੈ ਕਈ ਕੋਟ ਪਰ ਦੁਖ ਨਾ ਕਰੈ ਕਈ ਕੋਟ ਮਾਇਆ ਸ਼ਰਮਾਹੇ ਕਈ ਕੋਟ ਪਰਦੇਸ਼ ਪਰਮਾਹੇ ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਨ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੇ ਕਈ ਕੋਟ ਰਾਜੇ ਰਸ ਭੋਗੇ ਕਈ ਕੋਟ ਪੰਖੀ ਸਰਪ ਪਾਏ ਕਈ ਕੋਟ ਪਾਥਰ ਬਿਰਖ ਨਿਭਜਾਏ ਕਈ ਕੋਟ ਪਵਣ ਬਣੀ ਵੈਸੰਤਰ ਕਈ ਕੋਟ ਦੇਸ਼ ਭੂ ਮੰਡਲ ਕਈ ਕੋਟ ਸਸਿਰ ਸੂਰ ਨਖੇਤਰ ਕਈ ਕੋਟ ਦੇਵਦਾਨ ਵਿੰਦਰ ਸਿਰ ਛਤਰ ਸਗਲ ਸਮੱਗਰੀ ਆਪਣੇ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸਤੰਭ ਸਤ ਕਈ ਕੋਟ ਵੇਦ ਪੁਰਾਣ ਸਿਮ੍ਰਿਤਰ ਸਾਸਤਰ ਕਈ ਕੋਟ ਕੀ ਰਤਨ ਸਮੁੰਦਰ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰਜੀਵੇ ਕਈ ਕੋਟ ਗਿਰੀ ਮਿਰ ਸਵਨ ਥੀਵੇ ਕਈ ਕੋਟ ਜਖਕ ਨਿਰਭੈ ਸਾਚ ਕਈ ਕੋਟ ਭੂਤ ਪ੍ਰੇਤ ਸੁਕਰ ਮਿਰ ਗਾਚ ਸਭ ਤੇ ਨਿਰੈ ਸਭ ਹੋਤੇ ਦੂਰ ਨਾਨਕ ਆਪ ਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਬਹੁ ਜੋਨੇ ਫਿਰੈ ਕਈ ਕੋਟ ਬੈਠ ਤੀ ਖਾਏ ਕਈ ਕੋਟ ਕਾਲੈ ਤਕ ਪਾਹੇ ਕਈ ਕੋਟ ਕੀਏ ਤਨ ਪੰਥ ਕਈ

ਨਾਮ ਸੰਗ ਤੈਨ ਲਿਵ ਲਾਗੇ। ਕਈ ਕੁੜ ਪ੍ਰਭ ਕੋ ਖੋਜੰਤੇ ਆਤਮੈ ਭਾਰ ਬਨਵ ਲਹੰਤੇ, ਕਈ ਕੁੜ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ਼। ਕਈ ਕੁਟ ਮਾਗਿਆ ਸਾਸੰਗ ਪਾਰ ਬ੍ਰਹਮ ਤਨ ਲਾਗਾ ਰੰਗ, ਜਨ ਕਾ ਹੋਇਆ ਸਭ ਪ੍ਰਸਾਨ ਨਾਨਕ ਤੇ ਜਨ ਸਦਾ ਤਨ ਧਨ। ਕਈ ਕੁਟ ਖਾਣੀ ਅਰਖੰਡ, ਕਈ ਕੁਟ ਕਾਸ਼ ਬ੍ਰਹਿਮੰਡ, ਕਈ ਕੁਟ ਹੋਇਆ ਅਵਤਾਰ, ਕਈ ਜੁਗਤ ਕੀ ਨੋ ਵਿਸਤਾਰ, ਕਈ ਵਾਰ ਪਸਰੇ ਪਾਸਾਰ, ਸਦਾ ਸਦਾ ਇੱਕ ਇੱਕ ਅੰਕਾਰ।

ਨਾਨਕ ਤੁਸ ਬਲੇ ਹਾਰਣੈ ਜਲ ਤਲ ਮਈ ਅਲ ਸੋ ਅਸ਼ਟ ਪਦੇ ਕਰਨ ਕਰਾਵਨ ਕਰਨ ਜੋਗ ਜੋ ਤੁਸ ਪਾਵੈ ਸੋਈ ਹੋ ਖਨ ਮੈਂ ਥਾ ਪੁਥਾ ਪਨਹਾਰਾ ਅੰਤ ਨੇ ਕਿਛ ਬਾਰਾ ਬਾਰਾ ਹੁਕਮੇ ਤਾਰ ਧਰ ਰਹਾਵੈ ਹੁਕਮੇ ਅਪਜ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਹਾ।

ਪਿਆਰ ਹੁਕਮਨ ਕਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਹਿਆ ਸਮਾਇ ਪ੍ਰਭਾਵੈ ਮਾਨ ਹੁਕਤ ਪਾਵੈ ਪ੍ਰਭਾਵਿਤ ਪਾਤਰ ਤਰਾਵੈ ਪ੍ਰਭਾਵੈ ਬਿਨ ਸਾਸਤ ਰਾਖੈ ਪ੍ਰਭਾਵਿਤ ਹਰ ਗੁਣ ਪਾਖੈ ਪ੍ਰਭਾਵਿਤ ਪਤਿ ਦੁਧ ਉਧਾਰੈ ਆਪ ਕਰੈ ਆਪਣ ਵਿਚਾਰੈ ਦੋਹਾਂ ਸਿਰਾਂ ਕਾਵ ਸੁਆਮੀ ਖਿਲੈ ਬਖਸ਼ ਅੰਤਰ ਜਾਮੀ ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦੁਸ਼ਟੀਆਂ ਵਰਨਾ ਆਵੈ ਕਉ ਮਨੁਖ ਤੇ ਕਿਆ ਹੋਇਆਵੈ ਜੋ ਤਿਸ ਪਾਵੈ ਸੋਈ ਕਰਾਵੈ ਇਸ ਕਹਿ ਹਉ ਤੋਤਾ ਸਭ ਕੁਛ ਲਿਆ ਜੋ ਤਿਸ ਪਾਵੈ ਸੋਏ ਕਰੇ ਅਣਜਾਣ ਦੇ ਵਿਖਿਆ ਮੈਂ ਰਚੈ ਜੇ ਜਾਣ ਤੇ ਆਪਣਾ ਬਚੈ ਪਰ ਮੈਂ ਭੁਲਾ ਦੇ ਦਿਸ ਧਾਵੈ ਨੁਖ ਮੈਂ ਚੌਰ ਕੁੰਡ ਫਿਰਿਆ ਆਵੈ ਕਰ ਕਰ ਪਰ ਇਸ ਆਪਣੇ ਭਗਤ ਦੇ ਨਾਨਕ ਦੇ ਜਨਾ ਮਿਲੇ ਖਿਨ ਮੈਂ ਨੀਚ ਕੀਟ ਕਾ ਰਾਜ ਭਾਲ ਬ੍ਰਹਮ ਗਰੇ ਬਨਵਾਜ ਜਾ ਕਾਲ ਦ੍ਰਿਸ਼ਟ ਕਸ਼ੂ ਨਾ ਆਵੈ ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ ਜਾ ਕੋ ਆਪਣੀ ਕਰੇ ਬਖਸ਼ਿਸ਼ ਤਾ ਕਾ ਲੇਖਾ ਨਗਨ ਜਗਦੀਸ਼ ਜੀਵ ਬਿਨ ਸਭ ਤਿਸਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣ ਤੁ ਆਪ ਬਿਨਾਈ ਨਾਨਕ ਜੀ ਵੈਦੇ ਇੱਕ ਬਿਟਾਇ ਇਸ ਕਾਬਲ ਨਾਹੀ ਇਸ ਹਾਥ ਕਰਨ ਕਰਾਵਨ ਸਰ ਕੋ ਨਾਥ ਆਗਿਆ ਗਰੀ ਬਪਰਾ ਜੀਓ ਜੋ ਤਿਸ ਪਾਵੈ ਸੋਈ ਬਨਤੀਆ ਕਬਹੁ ਊਚ ਨੀਚ ਮੈਂ ਬਸੈ ਕਬਹੁ ਸੋਕ ਹਰਖ ਰੰਗ ਹਸੈ ਕਬਹੁ ਨਿੰਦ ਚਿੰਦ ਵਿਹਾਰ ਕਬਹੁ ਉਪਕਾਸ਼ ਭਇਆਲ ਕਬਹੁ ਬੇਤਾ ਬ੍ਰਹਮ ਵਿਚਾਰ ਨਾਨਕ ਮਿਲਾਵਣਹਾਰ

ਕਬਹੁ ਕੀਟ ਹਸਤ ਪਤੰਗ ਹੋ ਜੀਆ ਅਨਕ ਜਵਨ ਪਰ ਮੈਂ ਪਰ ਮੀਆ ਨਾਨਾ ਰੁਜ ਸਾਗਿਤ ਖਾਵ ਜਮ ਪਰ ਪਾਵਤ ਵੈਨ ਜਾਵੈ ਜੋ ਤਿਸ ਪਾਵੈ ਸੋਇ ਹੋਏ ਨਾਨਕ ਦੂਜਾ ਅਵਰ ਨ ਕੋਇ ਕਬਹੁ ਸਾਧ ਸੰਗ ਤੇ ਪਾਵੈ ਉਸ ਸਥਾਨ ਤੇ ਪਾਉ ਨਾ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾਨੇ ਬਿਨਾਸ ਮੰਤਰ ਨਾਮ੍ਰਿਤ ਇੱਕ ਰੰਗ ਸਦਾ ਵਸੈ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮਚਲ ਆਇਕ

ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦਮੇ ਤਿਆ ਕਹਿਤ, ਕਿਰਤ ਨਿੰਦ ਕਾ ਤੁਰੀ ਪਾਇਆ, ਨਾਨਕ ਜੋ ਤਿਸ ਪਾਵੇ ਸੋ ਇੱਥੇ ਆ। ਸੰਤ ਕਾ ਦੁਖੀ ਪੇਕੜ ਰੂਪ ਹੋ ਜਾਏ, ਸੰਤ ਕੇ ਦੁਖੀ ਕਦਰ ਗਾ ਮਿਲੇ ਸਜਾਏ, ਸੰਤ ਕਾ ਦੁਖੀ ਸਦਾ ਸਹਿਕਾਈਏ, ਸੰਤ ਕਾ ਦੁਖੀ ਨਾ ਮਰੇ ਨਾ ਜਿਵਾਈਏ। ਸੰਤ ਕੇ ਦੁਖੀ ਕੀ ਪੂਜਨ ਆਸਾ, ਸੰਤ ਕਾ ਦੁਖੀ ਉੱਠ ਚੱਲੇ ਨਿਰਾਸਾ, ਸੰਤ ਕੇ ਦੁੱਖ ਨਾ ਦਿਸ਼ਟੈ ਕੋ, ਜੈਸਾ ਭਾਵੇ ਤੈਸਾ ਕੋਈ ਹੋਏ, ਭਾਵੇਂ ਅਗਰ ਤੁਮ ਮੇਟੈ ਕੋਇ, ਨਾਨਕ ਜਾਣ ਸੱਚਾ ਸੋਏ, ਸਭ ਕਰ ਤੁਸ ਗਏ ਉਹ ਕਰਨੇ ਹਾਰ, ਸਦਾ ਸਦਾ ਤਿਸ ਕਰ ਨਮਸਕਾਰ, ਪ੍ਰਭ ਕੀ ਸਤ ਕਰੋ ਦਿਨ ਰਾਤ, ਤੁਸੈ ਤਿਆਵੋ ਸਾਸ ਗਰਾਸ, ਸਭ ਕੁਛ ਵਰਤ ਤੁਸ ਕਾ ਗਿਆ ਜਾ ਸਕ।

ਬਾਜੇ ਮਾਨੋ ਕੀਟਕ ਪ੍ਰਿਥੀ ਸਭ ਜਾਣਦੇ ਉਨ ਗੋਇ ਕੈ ਭਗਵਾਨ ਸਗਾ ਦੀਆਂ ਰਹਿ ਗਾਇ ਬਹੁਨ ਤ੍ਰਿਸ਼ਨਾ ਲਾ ਗਿਆ ਮਾਰ ਰੱਖੈ ਕੋ ਆਪ ਮਾਨੁਖ ਕੈ ਕਿਛ ਨਾਹੀਂ ਹਾਥ ਤਿਸਕਾ ਹੁਕਮ ਪੁਰਸੋ ਖੋ ਤਿਸਕਾ ਨਾਮ ਰਾਖੰਡ ਬਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਵਿਘਨ ਨ ਲਾਗੈ ਕੋਇ ਸੁਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤਿ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਵੇਲਾ ਕਰ ਲੈ ਜਿਉ ਨੈਨੋ ਬੇਗ ਠਾਕੁਰ ਕਾ ਰੰਗ ਸਾਧ ਸੰਗ ਬਿਨ ਸਹਿ ਸਭ ਸੰਗ ਚਰਨ ਚਲੋ ਮਾਰ ਗੋਬਿੰਦ ਮਿਟੈ ਬਾਵਜ ਪੀਆ ਹਰ ਬਿੰਦਾ ਕਰ ਹਰ ਕਰਮ ਸ਼ਰਵਣ ਹਰ ਕਥਾ ਹਰ ਦਰਗਾਹ ਨਾਨਕ ਜਨ ਮਤਾ ਬੜਭਾਗੀ ਤੇਜ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਗਨੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨ ਹੋ ਤੇ ਸੁਖੀ ਏਕ ਬਿਠਾਨੇ ਤੁਤ ਕੀ ਉਹ ਸੋਜੀ ਜਾਣੇ ਨਾ ਸੁਣ ਸਕਾ ਮਨ ਮਾਨਿਆ ਨਾਨਕ ਹੈ ਨਿਰੰਜਨ ਜਾਣਿਆ ਗੁਰ ਪ੍ਰਸਾਦ ਆਪਣਾ ਸੁਜੈ ਤਿਸਕੀ ਜਾਨ ਤਿਸਨਾ ਪੁੱਜੈ ਸਾ ਸੰਗ ਹਰ ਹਰ ਜਸ ਕੈਤ ਸਰਬ ਰੋਗ ਤੇ ਉਹ ਹਰ ਜਨ ਰਹਿਤ ਅਣਦਿਨ ਕੀਰਤਨ ਕੇਵਲ ਬਖਿਆਨ ਗ੍ਰਹਿ ਸਮੈ ਸੁੰਦਰ ਬਾਨ ਏਕੋ ਪਰ ਜਿਸ ਜਨ ਕੀ ਆਸਤ ਕੀ ਕਟੀਆ ਡਮਕੀ ਫਾਸਾ ਪਾਰ ਬ੍ਰਹਮ ਕੀ ਰਸਮਰ ਭੁੱਖ ਨਾਨ ਤਿਸ ਨਾ ਲਾਗੈ ਦੋਖਾ ਜਿਸ ਕੋ ਹਰ ਬ੍ਰਹਮਾਂਡ ਤਾਵ ਸੋ ਸੰਤ ਸੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਉ ਕਿਸ ਚ ਡਰੈ ਜੈਸਾ ਸੋ ਤੈਸਾ ਦ੍ਰਿਸ਼ਟਾ ਆਪਣੇ ਕਾਜ ਮੈਂ ਆਪ ਸਮਾਇਆ ਸੋਤਤ ਸੋਤਤ ਸੋਤ ਸੀਜਿਆ ਗੁਰ ਪ੍ਰਸਾਦ ਸਭ ਪੁੱਜਿਆ ਜਬ ਦੇ ਕਾਂਤਾ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਈ ਅਸੂਲ ਨੈ ਕੁ ਜਨਮ ਨੈ ਕੁਛ ਮਰੈ ਆਪਣ ਜਲਦਾ ਆਪੀ ਕਰੈ ਆਵਨ ਜਾਵਨ ਦ੍ਰਿਸ਼ਟਾਂ ਦ੍ਰਿਸ਼ਟ ਅਗੇ ਕਾਲੀ ਤਾਰੀ ਸਭ ਸ੍ਰੇਸ਼ਟ ਆਪਿਆ ਸਗਲ ਮੈਂ ਆਪ ਅਨਿਕ ਜੁਗ ਤ੍ਰਿਸ਼ਟ ਥਾ ਆਪਿਓ ਥਾ ਅਵਿਨਾਸੀ ਨਾਹੀ ਕਿ ਜਖੰਡ ਤਾਰਨ ਤਾਰ ਰਹਿ ਬ੍ਰਹਿਮੰਡ ਲਖ ਪੇ ਪਰਖ ਪ੍ਰਤਾਪ ਆਵ ਜਪੈ ਤਾ ਨਾਨਕ ਜਾਪ ਜਿਨ ਪ੍ਰਵਰਿਆਤਾ ਸੋ ਸੋਭਾ ਬੰਤ ਸਗਲ ਸੰਸਾਰ ਉਦਰੈ ਤਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰ ਪ੍ਰਭ ਕੇ ਸੇਵਕ ਲੋਕ ਵਿਸਾਰ ਆਪੇ ਮਿਲਨੇ ਕਿਰਪਾਲ ਗੁਰ ਕਰ ਸ਼ਬਦ ਜਾਪੇ ਨਿਹਾਲ ਉਨਕੀ ਸੇਵਾ ਸੂਹੀ ਲਾਗੈ ਜਿਸਨੂੰ ਕਿਰਪਾ ਕਰੈ ਬੜ ਪਾਗੈ ਨਾਮ ਜਪਤ ਪਾਪ ਵਿਸਰਾਮ ਨਾਨਕ ਤਿਨ ਪੁਰਖ ਗੌਤਮ ਕਰ ਮਾਨ ਜੋ ਕੁਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿਜ ਭਾਈ ਹੋਵੈ ਸੋ ਹੋਏ ਕਰਨੇ ਹਾਰ ਵਿਛਾਣੇ ਸੋਏ ਪ੍ਰਭ ਕਾਗਿਆ ਜਨ ਮੀਟ ਲਗਾਨਾ ਜੈ ਸੋ ਸਾਉ ਤੈ ਸਾਉ ਦ੍ਰਿਸ਼ਟਾਨਾ ਜਿਸ ਤੇ ਉਪਰਿਤ ਸਮਾਇ ਸਮਾਏ ਉਹ ਸੁਖ ਨਿਧਾਨ ਉਨਹੂੰ ਬਣਿਆ ਆਇਆ ਸੁਗਾਵ ਦੀ ਨਮਾਨ ਨਾਨ ਪ੍ਰਭ ਜਨੇ ਕੋ ਡਾਨ ਸਲੋਕ ਸਾਰਵ

ਸਗਲ ਕਿਰਤਾ ਜਿਸਮਨ ਮਾਹ ਦਿਸਤੇ ਵਿਰਤਾ ਕੋਈ ਨਾ ਆਏ। ਰੇ ਮਨ ਮੇਰੇ ਸਦਾ ਹਰ ਜਾਪ ਬਨਾਸੀ ਪਰ ਵਿਆਪ ਆਪ ਆਪਨ ਕੀਆ ਕੁਛ ਨਾ ਹੋਏ ਰੇ ਸਭ ਦਾਨ ਲੋਚੈ ਕੋਏ। ਦਿਸ ਬਿਨ ਨਾਹੀ ਤੇਰੇ ਕਿਛ ਕਾਮ ਕਤ ਨਾਨਕ ਜਾਪੇ ਕਰਨਾ ਰੂਪ ਤੋਂ ਨਾਹੀ ਮੂਹੈ ਪ੍ਰਭ ਕੀ ਜੋਤ ਸਗਲ ਕਰ ਸੋ ਹੈ। ਧਰਮੰਤਾ ਹੋਏ ਕਿਆ ਕੋ ਗਲ ਬੈਂਡਿਆ ਸਭ ਕਿਸ਼ ਤਿਸਕਾ ਦੀਆਂ ਦਰਵੇ ਅਛੂਤਾ ਚੇ ਕੂੰ ਕਹਾਵੇ ਬਰਾ ਕੇ ਕਲਾ ਬਿਨਾ ਕਹਿਤਾਵੈ। ਜੇ ਕੋ ਹੋਏ ਬਹਿ ਦਾਤਾ ਤਿਸ ਦਿਨ ਹਾ ਜਾਣੇ ਗਾ ਵਾਰ ਜਿਸਕੇ ਪ੍ਰਸਾਦ ਟੂਟੈ ਹਾਂ ਰੋਗ ਨਾਨ ਸੋ ਜਨ ਸਦਾ ਰੋਗ। ਜੇ ਮੰਤਰ ਕਾ ਥਮ ਥਮ ਚੁੰਗੁਰ ਕਾ ਸ਼ਬਦ ਮਨ ਹੈ ਅਸਥਮ ਮਨ। ਜੋ ਪਾਖਾਣ ਨਾਵ ਚੜ੍ਹਤ ਰਹਿ ਪ੍ਰਾਣੀ ਗੁਰ ਚੜ੍ਹਨ ਲਗਤ ਨਿਸਤਰ ਜੋ ਅੰਧ ਕਰ ਦੀਪ ਕਬਰ ਗਾ ਸੁਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ। ਜਿਉ ਮਾਉ ਦਿਆਨ ਮੈਂ ਮਾਰਗ ਪਾਵੈ ਤੂੰ ਸਾਧੁ ਸੰਗ ਮਿਲ ਜੋਤ ਪ੍ਰਗਟਾਵੈ ਤੂੰ ਸੰਤਨ ਕੀ ਬਾਚਾ ਧੂਰ ਨਾਨਕੀ ਹਾਲੋ ਚਾ ਪੂਰ। ਮਨ ਮੂਰ ਕਾਹੇ ਬੁਲਾਈਏ ਪੁਰਬ ਲਿਖੇ ਗਾ ਲਿਖਿਆ ਪਾਈਏ ਦੁਖ ਸੁਖ ਪ੍ਰਭ ਦੇਵਨ ਹਰ ਅਵਰ ਤਿਆਗ ਤੂੰ ਸਟ ਤਾਰ। ਜੋ ਕੁਛ ਕਰੈ ਸੋਇ ਸੁਖਮਾਨ ਪੂਲਾ ਕਾਹੇ ਫਿਰੈ ਅਜਾਨ ਕੌਣ ਬਸ ਤਾਈ ਤਰੇ ਸੰਗ ਲਪਟ ਰਹ ਰਸ ਰੋਬੀ ਪਤੰਗ ਰਾਮ ਨਾਮ ਜਪ ਹਿਰਦੇ ਮਾਹ ਨਾਨਕ ਬਸ ਸੇਤੀ ਕਰ ਜਾਏ। ਇਸ ਵੱਖਰ

ਹੋਏ। ਇਹ ਵਪਾਰ ਵਿਰਲਾ ਵਪਾਰ ਨਾਨਕ ਦਾ ਗਏ ਸਦ ਵਲੇ ਹਰ ਚਰਨ ਸਾਧ ਗਏ ਤੋਏ ਤੋ ਪੀ ਅਰਪ ਸਾਧ ਕਾ ਆਪਣਾ ਜੀਓ ਸਾਧਗੀ ਤੁਰ ਕਰੋ ਸੁਨਾ ਸਾਧ ਪਰ ਜਾਈਏ ਕੁਰਬਾਨ ਸਾਧ।

ਢਾਕੇ ਮਨ ਕੋ ਕੀ ਪ੍ਰਤੀਤ ਤੁਸ ਜਨਾ ਵੇ ਹਰ ਪ੍ਰਭ ਚੀਤ ਭਗਤ ਭਗ ਸੁਣਿਆ ਤੇ ਲੋ ਜਾ ਕੇ ਹਿਰਦੇ ਕੋ ਸੱਚ ਕਰਨੀ ਸਿੱਟਦਾ ਕੀਨੈ ਤਾਂ ਸੱਚ ਹਿਰਦੈ ਸਤਮੁ ਕਹਿਤਾ ਸਾਚੀ ਦ੍ਰਿੜ ਸਾਚਾ ਆਕਾਰ ਸੱਚ ਵਰਤੈ ਸਾਚਾ।

ਅਭਨਵ ਸਿ ਪ੍ਰਮਨ ਮੈਂ ਰਾਖ ਮਨੁਕਿਤ ਪ੍ਰੀਤ ਆਗਤ ਸਤਿਵਰ ਨਾਹੀਂ ਕਿਸ ਕੋ ਸਰਬ ਨਿਰੰਤਰ ਕਿਉਂ ਸੋਏ ਆਵੇ ਬਿਨਾ ਆਪੇ ਦਾਨਾ ਗੈਰ ਗੰਭੀਰ ਖੇਡ ਸੋ ਜਾਨਾ ਪਰ ਪਰਮੇਸ਼ੁਰ ਗੋਬਿੰਦ ਕਿਰਪਾ ਨਦਾਨ ਦਿਆਲ ਬਖਸ਼ਾਂਦ ਸਾਤਰੇ ਕੇ ਚਰਨੇ ਪਾਉ ਨਾਨਕ ਮਨ ਹੋ ਨਾਮ ਸਪੁਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋ ਗੋ ਹਰਨ ਪੰਜਾ ਕਾ ਨੇਤਰ ਹੋ ਤਿਸਕਾ ਮੰਤਰ ਨਾ ਜਾਣੇ ਔਰ ਅਣ

0: ਵਿਵਹਾਰੇ ਅਵਗਾਹ ਪਿਤਾ ਕਾ ਜਨਮ ਕੇ ਜਾਣੇ ਪੋਤ ਸਗਲ ਪਰੋਈ ਆਪਣੇ ਸੋਤ ਸਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਧਿਆ ਵੈਸੇ ਤੇ ਗੁਣ ਮੈਂ ਜਾ ਕਾ ਪਰਮਾ ਜਨ ਮੇਰੇ ਫਿਰਿਆ ਵੈ ਜਾਏ ਊਚ ਨੇੜ ਜਿਥਕੇ ਅਸਥਾਨ ਰਿਆ ਸਾਧਨਾ ਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਗੇ ਰੰਗ ਨਾਨਾ ਪੇ ਕਰੈ ਕਰਾਂਗਾ ਨਾਨਾ ਵਿਦ ਗਿਨ ਵਿਸਤਾਰ ਪ੍ਰਭ ਨਾਸੀ ਕੰਕਾਰ ਨਾਨਾ ਜਰਤ ਕਰੇ ਖਿਰ ਮਾਹੇ ਪੂਰ ਰਹੇ ਪੂਰਨ ਸਭ ਠਾਏ ਨਾਨਾ ਵਿਦ ਕਰ ਬੰਤ ਮਨਾਈ ਆਪਣੀ ਕੀਮਤ ਆਪੇ ਪਾਏ ਸਭ ਕਰ ਤੁਸਕੇ ਸਭ ਤੁਸਕੇ ਠਾਉ ਜਪ ਜਪ ਜੀਵੈ ਨਾਨਕ ਨਾਉ ਨਾਂਗੇ ਤਾਰੇ ਸਗਲੇ ਜਾਂਤੋ ਨਾਂਗੇ ਤਾਰੇ ਖੰਡ ਬ੍ਰਹਿਮੰਡ ਨਾਂਗੇ ਤਾਰੇ ਸਿਮਤ ਵੇਦ ਪੁਰਾ ਨਾਂਗੇ ਤਾਰੇ ਸੁਨਣ ਗਿਆਨ ਧਿਆਨ ਨਾਂਗੇ ਤਾਰੇ ਆਕਾਸ ਪਾਤਾਲ ਨਾਂਗੇ ਤਾਰੇ ਸਗਲੇ ਆਕਾਰ ਨਾਂਗੇ ਤਾਰੇ ਪੁਰੀ ਸਭ ਨਾਂਗੇ ਸੰਗ ਉਦਰੇ ਸੁਨ ਸ੍ਰਵਨ ਕਰ ਕਰ ਪਰਸ ਆਪਣੇ ਨਾਮ ਲਾਇ ਨਾਨਕ ਚੌਥੇ ਪਦ ਮੈਂ ਸੋਤ ਨਗਤ ਪਾਏ ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਾਮਾਇ ਸਮਾਣੀ ਸਤ ਕਰਮ ਜਾਗ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਣੀ ਨਿਰਮਲ ਨਿਰਮਲਿ ਸਭ ਦੈ ਤੁਸੈ ਸਭ ਭਲੇ ਸਤ ਨਾਮ ਪ੍ਰਭ ਕਾ ਸੁਖਦਾਇ ਵਿਸਵਾਸ ਸਤ ਨਾਨਕ ਗੁਰ ਤੇ ਪਾਏ ਸਤ ਵਚਨ ਸਾਧੂ ਉਪਦੇਸ਼ ਸਤ ਜਾਂਡਾ ਕਰਦਾ ਪ੍ਰਵੇਸ਼ ਸਤ ਨਿਰਤ ਪੂਜਾ ਜੇ ਕੋ ਨਾਮ ਜਾਂ ਪਤਾ ਕੀ ਗਤ ਹੋਇਆ ਸਤ ਗਿਆ ਸਤ ਸਤ ਆਪ ਜਾਣੇ ਆਪਣੇ ਮਿਤ ਗਤ ਜਿਸ ਕੀ ਸਿਰ ਸੋ ਕਰਨੇ ਹਾਰ ਰੱਬ ਨਾ ਬੁਝ ਕਰਤੇ ਵਿਚਾਰ ਕਰਤੇ ਕਿਮਿਤ ਨਾ ਜਾਣੇ ਕੀ ਅਨਾਨ ਜੋਤ ਸੁਭਾਵ ਸੋ ਬਣਤੀ ਆ ਬਿਸਮਨ ਬਿਸਮ ਪਏ ਬਿਸਮਾਤ ਜਿਨ ਬੂਝੇ ਤਸਾਇਆ ਸਵਾਦ ਪ੍ਰਭ ਕੈ ਰੰਗ ਰਾਜ ਨ ਰਹੇ ਗੁਰ ਕੈ ਬਚਨ ਪਰਦਾਰਥ ਲਹੇ ਉਹਦਾ ਤੇ ਤੋ ਕਟਨ ਹਾਰ ਜਾ ਕੈ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋਵਟ ਭਾਗ ਜਨ ਕੇ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸਨ ਸਤ ਸਤ ਵੇਖਨ ਹਾਰ ਨਾਮ ਸਤ ਸਤ ਆਵਨ ਹਾਰ ਆਵ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਸ ਸੁਨਤਾ ਭੋਜਨ ਹਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਇਹ ਜਨ ਮਾਨੇ ਕਰ ਗ੍ਰਾਮ ਤਿਲ ਮੂਲ ਪਛਾਣਿਆ ਜਾ ਕਰਦੇ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈ ਤਿਨ ਪੋਹੇ ਵਸਾਨਾ ਜਿਸਤੇ ਉਪਜਤ ਸਮਾਇ ਸਮਾਨਾ ਬਸ ਮਾਇਲੇ ਬਸ ਕਟਾਈ ਤਾ ਕਾ ਭੈਣ ਨਾ ਕਹਿਣਾ ਜੈ ਪੂਜੈ ਬੁੱਧ ਨਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ ਕਰ ਠਾਕੁਰ ਕਾ ਸੇਵ ਕਿਆ ਕਿਆ ਕਰ ਠਾਕੁਰ ਕਾ ਸੇਵ ਸਦਾ ਪਜਾਰ ਠਾਕੁਰ ਕੇ ਸੇਵ ਕੈ ਮਨ ਪ੍ਰਤੀਤ ਠਾਕੁਰ ਕੇ ਸੇਵ ਕੀ ਨਿਰਮਰੇਤ ਠਾਕੁਰ ਕਾ ਸੇਵ ਜਨ ਸੰਗ ਪ੍ਰਭ ਕਾ ਸੇਵਕ ਨਾ ਕਹਿ ਰੰਗ ਸੇਵ ਕਾ ਪ੍ਰ ਪਾਲਨ ਹਾਰ ਸੇਵ ਕੀ ਰੱਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਤਾਰ ਨਾਨਕ ਸੋ ਸੇਵਕ ਸਾ ਸਾ ਸਮਾਰੈ ਆਪਣੇ ਜਨ ਕਾ ਪਰਦਾ ਟਾਕੇ ਆਪਣੇ ਸਿੰਘ ਕੀ ਸਰ ਪਰ ਰੱਖੇ ਆਪਣੇ ਦਾਸ ਕੋ ਤੇ ਵਡਾਈ ਆਪਣੇ ਸੇਵਕ ਕਾ ਨਾਮ ਜਪਾਈ ਆਪਣੇ ਸੇਵ ਕੀ ਆਪਤ ਰੱਖੇ ਤਾਂ ਕੀ ਕਦਮ ਤੋਂ ਕੋ ਨਾ ਲਾਖੇ ਪ੍ਰਭ ਕੇ ਸੇਵਕ ਕਾ ਕੋ ਨਾ ਪਹੁੰਚੇ ਪ੍ਰਭ ਕੇ ਸਿੰਘ ਕੂਟ ਸੇਵ ਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹ ਦਿਸ ਪ੍ਰਗਟਾਇਆ ਨੀਕੀ ਕੀਰੀ ਮੈਂ ਕਲ ਰੱਖੈ ਭਾਸਮ ਕਰੈ ਲਸਕਰ ਕੋਟ ਲਾਗ ਇਸਕਾ ਸਾਸਨਾ ਕੱਟ ਤਿਆ ਪਤਾ ਕੋ ਰੱਖ ਦੇ ਕਰ ਹਾਥ
1: ਮਾਰੇ ਨਾ ਰੱਖੇ ਅਵਰ ਨਾ ਕੋਈ ਸਰਬ ਜੀਆਂ ਕਾ ਰੱਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੇ ਜਪ ਨਾਨਕ ਪ੍ਰਭ ਲਖ ਪਜਾਣੀ ਵਾਰ ਵਾਰ ਪ੍ਰਭ ਜਪੀਐ ਪੀ ਅੰਮ੍ਰਿਤ ਹਮੰਤ ਅੰਤਰ ਪੀਐ ਨਾਮ ਰਤੰਜਨ ਗੁਰਮੁਖ ਪਾਇਆ ਤਿਸ ਕੇ ਛਬਰ ਨਾਹੀਂ ਦ੍ਰਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਾਜ ਹਮੰਤ ਨਾਨਕ ਜਨ ਕੈ ਸਦਕਾਮ ਬੋਲੋ ਜਾਜੇ ਬਾਦਨ ਰਾਤ ਪ੍ਰਭ ਆਪਣੇ ਜਨ ਕੀ ਨੀ ਦਾਤ ਕਰੇ ਭਗਤ ਆਤਮ ਕਹਿ ਚਾਹੇ ਪ੍ਰਭ ਆਪਣੇ ਸਿਰ ਰਹੇ ਸਮਾਏ ਜੋ ਹੋਆ ਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਇਕ ਨਾ ਜਾਣੋ ਆਠ ਪਹਿਰ ਪ੍ਰਭ ਸਹਿ ਹਜੂਰੇ ਗਾਉ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਉਟਲੇ ਮਨ ਤਨ ਬਨਾ ਤਿਨ ਜਾਂਦੇ ਜਿਨ ਜਨ ਪਰਮਾ ਪ੍ਰਭੂ ਪੁਛਾਤਾ ਸੋ ਜਨ ਸਰਬ ਥੋਕਾ ਦਾਤਾ ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸ ਪਾਵ ਮਿਟਾਵੈ ਅਬਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਨਾ ਹੋਵੀ ਤੇਰਾ ਨਾਨਕ ਤਿਸ ਜਨ ਕੀ ਪੁਜ ਹੋ ਸਤ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਦਿਸਕੇ ਸੰਗ ਸਕੇ ਉਧਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵੁ ਕਉ ਗੁਰ ਸਦਾ ਦਿਆਲ ਸਿੱਖੀ ਗੁਰਦੁਰ ਮਤਮਲ ਹਰੈ ਗੁਰ ਬਚਨੀ ਹਰ ਨਾਮ ਵਿਚਰੈ ਸਤਿਗੁਰ ਸਿੱਖੇ ਬੰਧਨ ਘਾਟੈ ਗੁਰ ਕਾ ਸਿੱਖ ਬੇਕਾਰ ਤੇ ਹਟੇ ਸਤਿਗੁਰ ਸਿੱਖੋ ਨਾਮ ਧੰਨ ਦੇ ਗੁਰ ਕਾ ਸਿੱਖ ਵਿਡਭਾਗੀ ਹੇ ਸਤਿਗੁਰ ਸਿੱਖਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖਾ ਜੀ ਨਾਲ ਸਮਾਰੈ ਗੁਰ ਕਹਿ ਕਰੈ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਾ ਧਿਆਵੈ ਮਨ ਵਿਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਜਿ ਸਾਫ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰੂ ਸ਼ਰਧੈ ਹਰ ਨਾਮ ਅਨਕਬਾਰ ਗੁਰ ਕਉ ਬਲ ਜਾਓ ਸਰਵ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਰੰਗਰਾਤਾ ਬ੍ਰਹਮ ਜਨ ਜਨਮੈ ਪਾਰ ਬ੍ਰਹਮ ਏਕ ਆਪ ਨਹੀਂ ਕਛ ਭਰਮ ਸਹਿਜ ਸਰਮ ਲਿਆ ਨਾ ਜਾਈਐ ਨਾਨਕ ਐਸਾ ਗੁਰ ਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾਹ ਗਵੇ ਸੁਨ ਕਰ ਬਚਨ ਕਰਨਾ ਗਾਨੇ ਮਨ ਸੰਤੋਖ ਆਤਮ ਪਤੀਆ ਨੇ ਪੂਰਾ ਗੁਰ ਰੱਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖਾ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲੈ ਮਿਲਾਏ ਜੇ ਬਾਏ ਕੁਸਤਤ ਨੇਕ ਸਤਿਪੁਰਖ ਪੂਰਨ ਵਿਵੇਕ ਕਹੋਂ ਬੋਲਣਾ ਪਹੁੰਚਤ ਪ੍ਰਾਨੀਆ ਗਮੋ ਗੋਚਰ ਭਵ ਨਿਰਵਾਨੇ ਨਿਰਾਹਾਰ ਨਿਰਵੈਰ ਸੁਖਦਾਈ ਦਾ ਕੀ ਕੀਮਤ ਕਿਨੈ ਨਾ ਪਾਈ ਅਨੇਕ ਭਗਤ ਬੰਧਨ ਕਰੈ ਚਰਨ ਕਮਲ ਹਿਰਦੈ ਸਿਮਰੈ ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸ਼ਾਦ ਸਾ ਪ੍ਰਭ ਜਪਨੇ ਇਹ ਹਰ ਇਸ ਪਾਵੈ ਜਨ ਕੋਈ ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ ਇਸ ਪੁਰਖ ਕਾ ਨਾ ਹੀ ਕਦੇ ਵਿਨਾਸ ਜਾ ਕੇ ਮਨ ਪ੍ਰਗਟੇ ਗੁਣਤਾਸ ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇ ਸੇ ਬਕਾਉ ਦੇ ਮੂੰਹ ਮਾਇਆ ਕੈ ਸੰਗਨਾ ਲੇਪ ਮਨ ਮੈਂ ਰਾਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੀ ਨਾਨਕ ਭਰਮ ਮੋਹ ਦੁੱਖ ਤੈ ਤੇ ਨਾ ਸੇ ਤਪਤ ਮਾਏ ਠਾਂਡ ਵਰਦਾਈ ਅੰਧ ਪਿਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇਂਦੇ ਸੇ ਸਾਧੂ ਕੇ ਪੂਰਨ ਉਪਦੇ ਸੇ ਪਾਉ ਚੁੱਕਾ ਨਰ ਪਾ ਹੋਏ ਬਸੇ ਸਗਲ ਵਿਆਦ ਮਨ ਦੇਖਿਆ ਨਸੇ ਜਿਸ ਕਾ ਸਾਤਿਨ ਕਿਰਪਾ ਧਾਰੀ ਸਾਧ ਸੰਗ ਜਪਨਾ ਮੁਰਾਰੀ ਥਿਤ ਪਾਈ ਚੁੱਕੇ ਭਰਮ ਗਮਨ ਸੁਨ ਨਾਨਕ ਹਰ ਹਰ ਜਸਰਵਨ ਨਿਰਗੁਣ ਆਪ ਸਰਗੁਣ ਭੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਜਿਰਦ ਬਵਾ ਬਿਨਾ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾਹੀ ਕੋਏ ਸਰਵ ਨਿਰੰਤਰ ਏਕੋ ਸੋਏ ਉਤ ਪੁੱਤਰ ਵਿਆ ਰੂਪ ਰੰਗ ਭਏ ਪ੍ਰਗਾਸ ਸਾਧਕੇ ਸੰਗ ਰਚ ਰਚਨਾ ਆਪਣੀ ਕਲਤਹਾਰੀ ਅਨਕਬਾਰ ਨਾਨਕ ਭਲਿਹਾਰੀ ਸਰੋਕ ਸਾਤ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਚਾਰ ਹਰ ਹਰ ਨਾਮ ਕਮਾਵਨਾ ਨਾਨਕ ਇਹੋ ਧਨ ਸਾਰ ਅਸ਼ਟਪਦੀ ਸੰਤ ਚ ਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰੋ ਪਾਪ ਸਮੇਤ ਬਿਸਾਰੋ ਚਰਨ ਕਮਲ ਅਰਧ ਮੈਂ ਉਧਾਰੋ ਕਰਨ ਕਾਰਨ ਸੋ ਪ੍ਰਭ ਸਮਰਾਤ ਦੜਕਾ ਕਹੋ ਨਾਮ ਹਰ ਬਤ ਇਹ ਧਨ ਸੰਚੋਹ ਭਗਵੰਤ ਸੰਤ ਜਨਾ ਕਾ ਨਿਰਵਲ ਮੰਤ ਏਕ ਆਸਰਾ ਕੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕਉ ਚਾਰ ਕੁੰਟ ਉਠਧਾਵੈ ਸੋ ਧਨ ਹਰ ਸੇਵਾ ਦੇ ਪਾਵੈ ਜਿਸ ਕੋ ਨਿਤ ਬਾਛੈ ਮੇਤ ਸੋ ਸੁਖ ਸਾਧੂ ਸੰਗ ਪ੍ਰੀਤ ਜਿ ਸੋਭਾ ਕੋ ਕਰੇ ਭਲੀ ਕਰਨੀ ਸਾ ਸੋ ਬਾਬਾ ਜ ਹਰ ਕੀ ਸਰਨੀ ਅਨੁਕ ਪਾਵੀ ਰੋਗ ਨਾ ਜਾਏ ਰੋਗ ਮਿਟੇ ਰਬ ਖਤ ਲਾਏ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਨਾਨਕ ਧਰ ਗਏ ਭਰਵਾਨ ਮਨ ਪ੍ਰਭੂ ਦੋ ਹਰ ਕਹਿ ਨਾ ਦੈ ਦੁਸਤਾਪ ਤੇ ਆ ਬੈਠਾਏ ਤਾ ਕੋ ਵਿਘਨ ਲਾਗੈ ਕੋਈ ਜਾ ਕਰ ਦੇ ਬਿਸੈ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਭਾਉ ਬਿਨਸੈ ਪੂਰਨ ਹੋਏ ਆਸ ਭਗਤ ਪੈ ਆਤਮ ਪ੍ਰਗਾਸ ਤਿਤ ਕਰ ਜਾਏ ਬਿਸੈ ਬਿਨਾਸੀ ਕਹੋ ਨਾਨਕ ਕਾਟੀ ਜਨ ਫਾਸੀ ਤਦ ਵਿਚਾਰ ਕਹੈ ਚਨ ਸਾਚਾ ਚਨ ਮਰੈ ਚੋਕਾ ਚੋਕਾ ਚਾ ਆਵਾਗਮਨ ਮਿਟਿਆ ਪ੍ਰਭ ਸੇਵ ਆਪ ਤਿਆਗ ਸ਼ਰਨ ਗੁਰਦੇਵ ਇਹ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਨੁਕ ਪਾਵਨਾ ਛੁੱਟਣ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਮੰਛਤ ਨਾਨਕ ਫਲ ਪਾਹੇ ਸੰਗ ਨ ਜਾਲ ਸਥਿਰੈ ਧਨਾ ਤੂੰ ਕਿਆ ਲਿਪਟਾਵੇ ਮੂਰਖ ਮਨਾ ਸੁਤ ਮੀਤ ਕੁਟੰਬਰ ਮੰਤਾਇਨ ਤੇ ਕਹੋ ਤੁਮ ਕਮਨ ਸਨਾਥਾ ਰਾਜ ਰੰਗ ਮਾਇਆ ਵਿਸਾਰਿਨ ਤੇ ਕਹੋ ਕਮਨ ਛੁਟਕਾਰ ਅਸ ਹਸਥੀਰਾ ਤਸਵਾਰੇ ਝੂਠਾ ਡੰਫ ਝੂਠ ਪਾ ਸਾਰੇ ਜਿੰਦੀ ਤਿਸ ਭੁਜੈ ਨਾ ਬੇਗਾਨਾ ਨਾ ਬਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਉਲਹਿ ਇਹ ਆਨੇ ਭਗਤ ਬਿਨਾ ਬੋੜੋ ਬੇਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੋ ਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਬਿਖ ਜਾ ਹੈ ਆਪ ਜਪੋ ਬਰਾ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਵੋ ਸਾਰ ਭੂਤ ਸਤ ਹਰ ਕੋ ਨਾਉ ਸਹਿਣ ਸੁਭਾਏ ਨਾਨਕ ਗੁਣ ਗਾਉ ਗੁਣ ਗਾਵਤ ਰਿਤ੍ਰ ਸਮੈਲ ਬਿਨਸ ਜਾਏ ਹੋਮੈ ਬਿਖ ਫੈਲ ਹੋਏ ਚੰਦ ਬਿਸੈ ਸੁਖ ਨਾਲ ਸਾਧ ਸੰਗਰਾਸ ਹਰ ਨਾਮ ਸਮਾਲ ਛਾੜ ਸਿਆਨਮ ਸਗਲੀ ਮਨਾ ਸਾਧ ਸੰਗ ਪਾਵੇ ਸਚ ਧਰਾਮ ਹਰ ਪੂੰਜੀ ਸੰਚ ਕਰੋ ਵਿਵਹਾਰ ਈਹਾ ਸੁਖ ਦਰਗਹਿ ਜੈਕਾਰ ਸਰਵ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੇ ਮਸਤਕ ਲੇਖ एको जप एको सा लाहे एक सिमर एको माना है एक इसके गुण गाओ अनंत मंथन जाप एक भगवंत एको एक एक हरे आप पूर्ण पूर है प्रभ्य आप अनेक बिसारे एक ते पहे एक राध बराछद गए मन तन अंतर एक प्रभ राता गुर प्रसाद नानक एक जाता श्लोक फिरत फिरत प्रभ आया परया तौ शरण आए नानक की प्रभ बेनती अपनी भक्ति लाई अष्टपति जाचक जन जाचे प्रभदान कर कृपा देवो हर नाम साध जना की मांगो तूर पार ब्रह्म मेरी श्रद्धा पूर सदा सदा प्रभ के गुण गावो साध सस प्रभ में त्यावो चरण कमल सो लागे प्रीत भक्त गुरु प्रभ की नितनीत एक ओट एक आधार नानक मांगे नाम प्रभसार प्रभ की दृष्ट महासुख होय हर रस पावे बिरला कोय जिन चाखे से जन द्रिपदाने पूर्ण पुरख नहीं डोला ने सु हर परे प्रेम रस रंग उपजा चाओ साध के संग परे शरणान सब त्याग अंतर प्रगास आनंद लिबलाग बिडभागी जपया प्रभ सोए नानक नाम रते सुख होय सेव की मनसा पूरी भई सतगुर ते निर्मल मत लई जन को प्रभ होयो दयाल सेव की नो सदा निहाल बंधन काट मुक्त जन भया जन मरण दुख भ्रम गया इच पुनी शरदा सब पूरी रब रिया सतसंग हजूरी जिसका साधन लिया मिलाए नानक भक्ति नाम समाए सो क्यों बिसर जे काल ना भाने सो क्यों बिसर जे की आ जाने सो क्यों बिसर जिन सब किश दिया सो क्यों बिसर जे जीवन जिया सो क्यों बिसर जे अगन में राखै गुर प्रसाद को बिरला राखै सूखे बिसरे जी बिकते काटे जन्म जन्म का टूटा काटे गुर पूरे तथे है बुझाया प्रभ अपना नानक जन त्याया साजन संत करो हे काम आन त्याग जपो हर नाम सिमर सिमर सिमर सुख पावो आप जपो बरा नाम जपावो भगत पाई दरिय संसार बिन भक्ति तन हो सी चार सर्व कल्याण सुख निदनाम बूटत जात पाए विश्राम सगल दुख का होवत नास नानक नाम जपो गुंतास उपजी प्रीत प्रेम रसचाओ मन तन अंतर ही सुआओ नेत्रोपेख दर्श सुख होए मन मिक्स साध चरण धोए भगत जना कै मन तन रंग बिरला को पावे संग एक बस दीजा करमया गुर प्रसाद नाम जप लया ताकि उपमा कही ना जाए नानक रहा सर्व समाए प्रभ बख्शांद दीन दयाल भगत पछल सदा कृपाल अनाथ नाथ गोविंद गोपाल सर्व कटाकार प्रतपाल आदि पर कारण करतार भगत जना कै प्राण आधार जो जो जपैस होए पुनीत भगत पाए लावे मनहित हम निर्गुण यार नीच जान नानक तुमरी शरण पुरख भगवान सर्व बैकुंठ मुक्त मोख पाए एक कृपा करके गुण गाए अनक राज भोग बड़े आई हर के नाम के कथा मन पाई बहु भोजन का प्रसंगीत रसना जपती हर हर नीत भली सो करनी शोभा धनवंत हृदय बसे पूर्ण गुरमंत साध संग प्रभ देहो निवास सर्व सुख नानक प्रगास श्लोक

ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਮਨ ਨਿਕਟ ਕਰ ਪੇਖ ਸਾਧ ਸਾਧ ਸਿਮਰੋ ਗੋਬਿੰਦ ਮਨ ਅੰਤਰ ਕੀ ਤੁਰੈ ਚਿੰਤ ਆਸਨ ਤਿਆਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋਟ ਬੇਨਤੀ ਕਰੋ ਸਾਧ ਸੰਗ ਗੁਣ ਸਾਗਰ ਤਰੋ ਹਰ ਧਨ ਕੇ ਪਰ ਲਿਓ ਭੰਡਾਰ ਨਾਨਕ ਗੁਰਪੁਰੇ ਨਮਸਕਾਰ ਕੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤ ਪਉ ਨਾਰਾਇਣ ਏਕ ਏਕ ਰੂਪ ਜਾਗੇ ਰੰਗ ਅਨੇਕ ਗੋਪਾਲ ਦਾਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰ ਬਾਰ ਨਾਨਕ ਜੀ ਕਾ ਹੈ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਮਲੇਕ ਲਾਲ ਹੈ ਰਤਨ ਸੁਣਤ ਕਮਾਵਤ ਹੋਤ ਉਧਾਰ ਆਪ ਤਿਰੈ ਲੋਕੈ ਨਿਸਤਾਰ ਸਫਲ ਜੀਵਨ ਸਫਲ ਤਾਂ ਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਨਾ ਹਦਵਾ ਜੈ ਸੁਨ ਸੁਨ ਅਨੰਦ ਕਰੇ ਪ੍ਰਭ ਕਾ ਜੈ ਪ੍ਰਗਟੇ ਗੋਪਾਲ ਮਹਾਂਤ ਕਹਿ ਮਾਤੇ ਨਾਨਕ ਉਦਰੈ ਤਿਨ ਕੇ ਸਾਥੇ ਸ਼ਰਨ ਜੋਗ ਸੰਸਰ ਨਹੀਂ ਆਏ ਕਰ ਕਿਰਪਾ ਪ੍ਰਭਾਵ ਮਿਲਾਏ ਮਿਟ ਗਏ ਬੈਰ ਭਏ ਸਮਰੇ ਨਮ੍ਰਿਤ ਨਾਮ ਸਾਧ ਸਕਲੈਨ ਸੋ ਪ੍ਰਸੰਨ ਪਏ ਗੁਰਦੇਵ ਪੂਰਨ ਹੋਏ ਸੇਵਕ ਕੀ ਸੇਵ ਆਲ ਜੰਜਾਲ ਬੇਕਾਰ ਤੇਰੇ ਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਆ ਪ੍ਰਭ ਧਾਰੀ ਨਾਨਕ ਨੇ ਭੀ ਖੇ ਮਾਰੀ ਪ੍ਰਭ ਕੀ ਉਸਤ ਕਰੋ ਸੰਤ ਮੇਤ ਸਾਵਧਾਨ ਏਕਾਗਰ ਜੀਤ ਸੁਖਨੀ ਸਹਿਤ ਗੋਬਿੰਦ ਗੁਣ ਨਾਮ ਜਿਸਮਨ ਵਸੈ ਸੁਹੋਤ ਨਿਧਾਨ ਸਰਬ ਇੱਛਾ ਤਾਂ ਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਯੂਜ ਪਾਏ ਅਸਥਾਨ ਬਾਹਰ ਨਾ ਹੋਵੇ ਆਵਣ ਜਾਨ ਹਰ ਤਨ ਖਾਰ ਚ ਲੈ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿਤ ਨਾਮ ਨਿਤ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਤਪ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾ ਸਭ ਕੈ ਮਤ ਸਕਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸ਼ੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ।

ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਗੋਏ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕੁਮਾਰ।

ਗਿਆਨੀ ਧਿਆਨੀ ਗੁਰਗੁਰੁ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵਿਣ ਸਿੱਧੀ ਕਿਨੈ ਨਾਮ ਪਾਈਆ ਕਰਮ ਮਿਲੈ ਨਾਹੀ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ

ਸਾਚੇ ਨਾਮ ਕੀ ਲਾਗੈ ਭੁੱਖ, ਭੁੱਖੈ ਖਾਏ ਚਲੀਐ ਦੁੱਖ, ਸੋ ਕਿਉ ਵਿਸਰੈ ਮੇਰੀ ਮਾਏ। ਸਾਚਾ ਸਾਹਿਬ ਸਾਚੈ ਨਾਏ ਰਹਾਉ, ਸਾਚੇ ਨਾਮ ਕੀ ਤਿਲ ਵਡਿਆਈ, ਆਗਥ ਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ।

ਨਾਨਕ ਨਾਵੈ ਬਾਜ ਸਨਾਤ ਰਾਗ ਗੋਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀੜੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ, ਮੋਕਉ ਰਾਮ ਨਾਮ ਪ੍ਰਗਾਸ, ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਉ। ਹਰ ਜਨ ਕੇਵਟ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਤੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ, ਰਾਗ ਗੋਜਰੀ ਮਹੱਲਾ ਪੰਜਵਾ। ਕਾਹੇ ਰੇ ਮਨ ਚਿਤਵਹਿ ਉਦਮ, ਜਾ ਆਹਰ ਹਰ ਜੀਉ ਪਰਿਆ, ਸੈਲ ਪੱਥਰ ਮਹਿ ਜੰਤ ਉਪਾਏ, ਤਾਕਾ ਰਿਜਕ ਆਗੈ ਕਰ ਧਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੋ ਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਿਤਾ, ਕੋਇ ਨ ਕਿਸਕੀ ਧਰਿਆ, ਸਿਰ ਸਿਰ ਰਿਜਕ ਸੰਭਾਹੀ ਠਾਕੁਰ, ਕਾਹੇ ਮਨ ਭਉ ਕਰਿਆ। ਉੜੇ ਊੜ ਆਵੈ ਸੈ ਕੋਸਾ, ਤਿਸ ਪਾਸ਼ੈ ਬਚਰੇ ਸ਼ਰਿਆ, ਤਿਨ ਕਵਨ ਖੁਲਾਵੈ ਕਵਨ ਚੁਗਾਵੈ, ਮਨ ਮੈਂ ਹੈ

ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਅਗਮ ਅਪਾਰਾ।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ ਪੁਨਰਾਸ਼ਿਸ਼ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹਪਨ ਬ੍ਰਿਸ਼ਟ ਗਗਨ ਤੇ ਭਈ ਸਭ ਹਿਨ ਆਨ ਵਧਾਈ ਦਈ ਧੰਨ ਧੰਨ ਲੋਗਨ ਕੇ ਰਾਜਾ ਦੁਸਟਨ ਦਾਹ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਲੇ ਹੋ ਉਬਾਰੇ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਵੋ ਆਪ ਹਾਥ ਦੈ ਮੋਹਿ ਬਚਾਵੋ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਰਨ ਕੋ ਅਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰ ਨ ਧਿਆਉਂ ਜੋ ਬਰ ਚਾਹੋ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੀ ਤਾਰੀਐ ਹੈ ਚੁਨ ਚੁਨ ਸਤਰ ਹਮਾਰੇ ਮਾਰੀਐ ਹੈ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੋ ਜੋ ਸਦਾ ਹਮਾਰੀ ਪੱਛਾ ਸ੍ਰੀ ਅਸਤੁ ਜੂ ਕਰੀ ਅਹੁ ਰੱਛਾ ਰਾਖ ਲੇ ਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸਟਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੂਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੀਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੂੰਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧੁਨ ਕੀ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੀ ਪਟ ਪਟ ਕੀ ਜਾਣੈ ਜਬ ਉਧ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹੇ ਅਪਾਰਾ ਜਬ ਆ ਕਰਖ ਕਰ ਤੋਂ ਕਬ ਹੂੰ ਤੁਮ ਮੈਂ ਮਿਲਤ ਦੇਹੇ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦਿ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰਪਾ ਹਨਿ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਨ ਦੇਵ ਕਉ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋ ਹੀ ਤੇਤੀ ਤੁਮਰਾ ਲਖਾ ਨ ਜਾਇ ਪਸਾਰਾ ਕਿਹ ਵਿਧ ਸਜਾ ਪ੍ਰਥਮ ਸੰਸਾਰਾ
ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਵ ਕਹੀਂ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਾਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਵੈ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰ ਭਵ ਆਦਿ ਜੁਗਾਦ ਸਰੂਪ ਸਵਯੰ ਭਵ ਆਵ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸਤੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆਇ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ ਤਾਂ ਕਿ ਤਾਪ ਤਨਕ ਮਹਿ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸ਼ਵਸਕੈ ਨ ਕੋਈ ਏਕ ਵਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੀ ਉਬਾਰਾ ਜਿਨ ਨਾ

ਕਹਿ ਨਾਨਕ ਆਨੰਦ ਹੋਵੈ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ।

ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੀ ਸ਼ਬਦ ਘਨੇਰੇ। ਕਹੈ ਨਾਨਕ ਸੱਚੇ ਸਾਹਿਬ, ਕਿਆ ਨਹੀਂ ਕਰ ਤੀਰੈ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰਸਾਨ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰ ਵਿਟੋ ਹੋ, ਜਿਸ ਦੀਆਂ ਇਹ ਵਡਿਆਈਆ। ਕਹੈ ਨਾਨਕ ਸੁਣਹੋ ਸੰਤੋਹ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਦ ਜਿਨ ਕਉ, ਸੇ ਨਾਮ ਹਰ ਕੈ ਲਾਗੇ। ਕਹੈ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ।

ਚਿਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ

ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਾਖੇ ਉਰਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋ

ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਇ ਨਾਹੀਂ ਉੱਥੈ ਤੇਰੀ ਰੱਖ, ਅਗਨੀ ਉਦਰ ਮਾਹੇ। ਸੁਣ ਕੈ ਜਮਕੇ ਦੂਤ, ਨਾਹੀਂ ਤੇਰੇ ਛੱਡ ਜਾਹੇ, ਭੌਜਲ ਬਿਖਮ ਸਗਾਹੋ, ਗੁਰਸਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇਈ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸਹਿ ਨੂੰ ਕਿਰਪਾਲ, ਸੰਭਾਲੇ ਸਾਹੇ ਸਾਹੇ, ਬਿਰਥਾ ਕੋਇ ਨਾ ਜਾਏ, ਜੇ ਆਵੇ ਤੁਦ ਆਹੇ। ਸਲੋਕ ਮਹੱਲਾ ਪੰਜਵਾ, ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰਤਿਆ, ਦਰਗਹਿ ਹੈ ਪਾਈਐ ਠਾਉ, ਕਹੁ ਨਾਨਕ ਕਿਰਪਾ ਕਰੇ। ਜਿਸਨੂੰ ਇਹ ਵੱਥ ਦੇ, ਜਗ ਮਹਿ ਉੱਤਮ ਕਾਢੀਐ ਹੈ, ਵਿਰਲੇ ਕੇਈ ਕੇ ਮਹੱਲਾ ਪੰਜਵਾ। ਰੱਖੇ ਰੱਖਣ ਹਾਰ, ਆਪ ਉਬਾਰਿਅਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ। ਹੋਆ ਆਪ ਦਇਆਲ, ਮਨਹੁ ਨਾ ਵਿਸਾਰਿਅਨ, ਸਾਧ ਜਨਾ ਕੈ ਸੰਗ ਭਵਜਲ ਤਾਰਿਅਨ। ਸਾਕਤ ਨਿੰਦਕ ਦੁਸਤ, ਖਿਨ ਮਾਹੀ ਬਿਦਾਰਿਅਨ, ਤਿਸ ਸਾਹਿਬ ਕੀ ਟੇਕ, ਨਾਨਕ ਮੰਨੈ ਮਾਹੀ ਜਿਸ ਸਿਮ

ਗੁਰੂ ਘਰ ਦੇ ਹੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ, ਉਹ ਆਪ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ ਜੀ। ਆਪ ਸੰਗਤਾਂ ਨੇ ਇਸੇ ਤਰ੍ਹਾਂ ਸਤਿਗੁਰਾਂ ਦੇ ਪਾਵਨ ਦਰਬਾਰਾਂ ਵਿੱਚ ਸੱਜੇ ਰਹਿਣ ਦੀ ਕਿਰਪਾਲਤਾ ਕਰਨੀ। ਇਹਨਾਂ ਤੋਂ ਬਾਅਦ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਰਵਿੰਦਰ ਸਿੰਘ ਜੀ ਗੁਰਬਾਣੀ ਦਾ ਕੀਰਤਨ ਸਰਵਣ ਕਰਾਏਗਾ। ਸੋ ਆਪ ਸੰਗਤਾਂ ਨੇ ਇਸੇ ਤਰ੍ਹਾਂ ਸੀਸਾਂ ਬਖਸ਼ਿਸ਼ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਿਰਪਾ ਕਰੋ ਦੀਨ ਕੇ ਦਾਤੇ ਮੇਰਾ

मट्टी का क्या तुप है स्वामी, मानस की गत एही, जिन्नी नाम त्याया

ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ

ਜਿਸ ਪਾਸ ਬੈਠਿਆ ਸੋਹੀਐ

जय प्रसाद सुख सहजे बसना, जय प्रसाद हस्त कर चल है।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦਾ ਜੋ ਪਾਵਨ ਉਪਦੇਸ਼ ਸਾਡੇ ਸਨਮੁੱਖ ਬਖਸ਼ਿਸ਼ ਕਰਦੇ ਨੇ, ਇਹ ਪਾਵਨ ਉਪਦੇਸ਼ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਸਿਰਲੇਖ ਅਧੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 270 ਪਰ ਸੁਸ਼ੋਭਿਤ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਇਹ ਪਾਵਨ ਬਾਣੀ, ਜਿਹਦੇ ਵਿੱਚ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, 6ਵੀਂ ਅਸ਼ਟਪਦੀ ਦਾ ਪਦਾ ਨੰਬਰ 6 ਜਿਸ ਰਾਹੀਂ ਸਤਿਗੁਰੂ ਜੀ ਨੇ ਅੱਜ ਦਾ ਉਪਦੇਸ਼ ਕੀਤਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਦੇ ਘਰ ਦੇ ਵਿੱਚ ਆਉਣ, ਅੱਜ ਦਾ ਇਹ ਪਾਵਨ ਸ਼ਬਦ ਜਿਸ ਦੀ ਵਿਚਾਰ ਅੱਜ ਆਪਾਂ ਕਰਨੀ ਹੈ, ਸਤਿਗੁਰੂ ਦੀ ਕਿਰਪਾਲਤਾ ਕਰਨ, ਪਾਵਨ ਗੁਰਮਤ ਗੁਰਬਾਣੀ ਗੁਰ ਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ, ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦੇ ਇਸ ਪਾਵਨ ਸ਼ਬਦ ਦੀ ਆਰੰਭਤਾ ਸਾਡੇ ਸਨਮੁੱਖ ਬਖਸ਼ਿਸ਼ ਕਰਦੇ, ਜਿਹ ਪ੍ਰਸਾਦ ਸੁਨਹਿ ਕਰਨ ਨਾਦ। ਮਹਾਰਾਜ ਜੀ ਕਹਿੰਦੇ ਜੀ ਦੀ ਕਿਰਪਾ ਦੁਆਰਾ ਸੁਨਹਿ ਸੁਣ ਰਹੇ ਹਨ। ਕਰਨ ਦਾ ਅਰਥ ਹੈ ਕੰਨ, ਨਾਦ ਦਾ ਅਰਥ ਹੈ ਕਿਸੇ ਸੰਗੀਤ ਨੂੰ। ਮਹਾਰਾਜ ਜੀ ਕਹਿੰਦੇ ਕਿ ਜਿਸ ਅਕਾਲ ਪੁਰਖ ਦੀ ਕਿਰਪਾ ਸਦਕਾ ਸਾਡੇ ਕੰਨ ਕਿਸੇ ਸੰਗੀਤ ਨੂੰ ਸੁਣਨ ਦੀ ਯੋਗਤਾ ਰੱਖਦੇ ਹਨ। ਯੋਗਤਾ ਰੱਖਦੇ ਦਾ ਅਰਥ ਕਿ ਇਹਨਾਂ ਵਿੱਚ ਸੁਣਨ ਦੀ ਸਮਰੱਥਾ ਹੈ, ਇਹ ਸੁਣ ਸਕਦੇ ਹਨ। ਕੁਝ ਜੋ ਬੋਲਿਆ ਜਾਏ ਉਹਨੂੰ ਸੁਣ ਸਕਦੇ ਹਨ, ਉਹਨੂੰ ਮਹਿਸੂਸ ਕਰ ਸਕਦੇ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਉਹ ਨਿਰਣਾ ਕਰਕੇ ਇੱਥੇ ਬਖਸ਼ਿਸ਼ ਕੀਤੀ ਕਿ ਇਹ ਜਿਹਦੀ ਕਿਰਪਾ ਦੁਆਰਾ ਹੋ ਰਿਹਾ, ਜਿਹਦੀ ਮਿਹਰਾਮਤ ਦੁਆਰਾ, ਜਿਹਦੇ ਤਰਸ ਕਰਕੇ ਇਹ ਸਾਰਾ ਕੁਝ ਹੋ ਰਿਹਾ ਹੈ। ਸਤਿਗੁਰੂ ਮਹਾਰਾਜ ਕਹਿਣ ਲੱਗੇ ਜਹ ਪ੍ਰਸਾਦ ਸੁਨਹਿ ਕਰਨ ਨਾਦ, ਜਹ ਪ੍ਰਸਾਦ ਪੇਖੈ ਬਿਸਮਾਦ। ਮਹਾਰਾਜ ਜੀ ਕਹਿਣਗੇ ਜਿਹਦੀ ਕਿਰਪਾ ਸਦਕਾ ਵੇਖ ਰਹੇ ਹਾਂ, ਬਿਸਮਾਦ ਹੈਰਾਨ ਕਰ ਦੇਣ ਵਾਲੀ ਇਸ ਸੰਸਾਰ ਦੀ ਕੁਦਰਤ ਨੂੰ, ਇਸ ਸ੍ਰਿਸ਼ਟੀ ਨੂੰ, ਇਹ ਸਾਰੇ ਵਰਤਾਰੇ ਨੂੰ ਵੇਖ ਰਹੇ ਹਾਂ। ਮਹਾਰਾਜ ਜੀ ਕਹਿੰਦੇ ਜਿਹਦੀ ਕਿਰਪਾ ਦੁਆਰਾ ਇਹ ਸਾਰਾ ਕੁਝ ਵਰਤ ਰਿਹਾ, ਜਿਹਦੇ ਕਰਕੇ ਜਾਂ ਜਿਹਦੇ ਦੁਆਰਾ ਇਹ ਸਾਰਾ ਕੁਝ ਹੋ ਰਿਹਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਸ ਕਰਕੇ ਉਸ ਕਰਤੇ ਪੁਰਖ ਦੇ ਪਰਥਾਏ। ਸਤਿਗੁਰੂ ਕਹਿੰਦੇ ਜੈ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ,
ਜਿਹਦੀ ਕਿਰਪਾ ਜਿਹਦੀ ਬਖਸ਼ਿਸ਼ ਸਦਕਾ ਮਹਾਰਾਜ ਜੀ ਕਹਿੰਦੇ ਜ਼ੁਬਾਨ ਦੇ ਵਿੱਚੋਂ ਅੰਮ੍ਰਿਤਮਈ ਬੋਲ ਨਿਕਲ ਰਹੇ ਹਨ। ਜੈ ਪ੍ਰਸਾਦ ਸੁਖ ਸਹਿਜੇ ਵਸਣਾ, ਜਿਹਦੀ ਕਿਰਪਾ ਸਦਕਾ ਸੁੱਖ ਆਨੰਦ ਅਤੇ ਸਹਿਜ ਸਦਕਾ ਅਸੀਂ ਸੰਸਾਰ ਦੇ ਵਿੱਚ ਵਸ ਰਹੇ ਹਾਂ, ਵਸੇਬਾ ਕਰ ਰਹੇ ਹਾਂ। ਮਹਾਰਾਜ ਕਹਿਣ ਲੱਗੇ ਇਹ ਉਸ ਅਕਾਲ ਪੁਰਖ ਦੀ ਕਿਰਪਾ ਹੈ। ਕੰਨ ਦਿੱਤੇ ਪਰ ਕੰਨਾਂ ਨੂੰ ਮਹਾਰਾਜ ਜੀ ਨੇ ਇੱਕ ਸੰਦੇਸ਼ ਦਿੱਤਾ। ਸਤਿਗੁਰੂ ਜੀ ਕਹਿੰਦੇ ਕਿ ਇਹ ਸ਼੍ਰਵਣੋ ਮੇਰੇ ਹੋ, ਸੱਚ ਹੈ ਸੁਣਨੇ ਨੌ ਪਠਾਏ। ਮਹਾਰਾਜ ਜੀ ਕਿ ਇਹ ਕੰਨਾਂ ਨੂੰ ਉਪਦੇਸ਼ ਕਰਦਿਆਂ ਕਹਿੰਦੇ ਕਿ ਇਹ ਸ਼੍ਰਵਣੋ ਮੇਰੇ ਹੋ, ਸੱਚ ਹੈ ਸੁਣਨੇ ਨੌ ਪਠਾਏ, ਸੱਚ ਹੈ ਸੁਣਨੇ ਨੌ ਪਠਾਏ, ਸਰੀਰ ਲਾਏ ਸੁਣ ਹੋ ਸਤ ਬਾਣੀ। ਮਹਾਰਾਜ ਜੀ ਕਹਿੰਦੇ ਤੁਹਾਨੂੰ ਸੱਚ ਸੁਣਨ ਵਾਸਤੇ, ਸੱਚ ਕੀ ਹੈ? ਕਰਤਾ ਪੁਰਖ। ਮਹਾਰਾਜ ਜੀ ਕਹਿੰਦੇ ਕਰਤੇ ਪੁਰਖ ਦਾ ਜਸ ਉਹਦੀ ਉਸਤਤ ਸੁਣਨ ਵਾਸਤੇ ਸੰਸਾਰ ਦੇ ਉੱਪਰ ਇਹਨਾਂ ਕੰਨਾਂ ਨੂੰ ਭੇਜਿਆ ਗਿਆ। ਅਤੇ ਮਹਾਰਾਜ ਕਹਿਣਗੇ ਸਰੀਰ ਲਾਏ, ਸਰੀਰ ਨਾਲ ਜੁੜ ਕੇ ਭਾਵ ਇਹ ਸਰੀਰ ਨਾਲ ਸੰਬੰਧਿਤ ਨੇ ਕੰਨ, ਅਤੇ ਆਪਣੀ ਸਰੀਰ ਦੀ ਯੁਗਤੀ ਦੁਆਰਾ ਮਹਾਰਾਜ ਜੀ ਕਹਿਣਗੇ ਇਨਸਾਨ ਕੀ ਕਰੇ, ਇਹ ਆਪਣੇ ਸਰੀਰ ਦੀ ਯੁਗਤੀ ਦੁਆਰਾ ਇਹ ਕੰਨਾਂ ਰਾਹੀਂ ਕਰਤੇ ਪੁਰਖ ਦੀ ਬੰਦਗੀ ਰੂਪੀ ਸੱਚ ਅਭਿਆਸ ਨੂੰ ਸੁਣਨ ਦਾ ਯਤਨ ਕਰੇ। ਫਿਰ ਕੀ ਹੋਏਗਾ? ਸਰੀਰ ਲਾਏ, ਜਦੋਂ ਸਰੀਰ ਜਿੱਥੇ ਹਾਜ਼ਰ ਹੈ ਉੱਥੇ ਕੰਨਾਂ ਨਾਲ ਸੁਰਤ ਕਰਕੇ ਬੰਦਗੀ ਸੁਣੀ ਜਾਏਗੀ, ਉਹਦੇ ਨਾਲ ਕੀ ਹੋਏਗਾ? ਸੁਣ ਹੋ ਸਤ ਬਾਣੀ। ਮਹਾਰਾਜ ਜੀ ਕਹਿੰਦੇ ਜਿਹੜੀ ਬਾਣੀ, ਜਿਹੜੇ ਸ਼ਬਦ ਤੁਹਾਡੇ ਕੰਨਾਂ ਵਿੱਚ ਪੈ ਰਹੇ ਹੋਣ ਉਹ ਸੱਚ ਦੇ ਹੋਣ, ਨਿੰਦਾ ਜਾਂ ਚੁਗਲੀ ਦੇ ਨਹੀਂ, ਉਹ ਸ਼ਬਦ ਹੋਣ ਜਿਨ੍ਹਾਂ ਨੂੰ ਮਹਾਰਾਜ ਜੀ ਨੇ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਆਖਿਆ ਹੈ। ਮਹਾਰਾਜ ਜੀ ਕਹਿੰਦੇ ਸਰੀਰ ਲਾਏ, ਸੁਣੋ ਸੱਚ ਬਾਣੀ। ਸੁਣੋ ਸੱਤ ਬਾਣੀ ਦਾ ਅਰਥ ਕੀ ਹੈ? ਕਿ ਮਹਾਰਾਜ ਕਹਿਣਗੇ ਜੀਵਨ ਵਿੱਚ ਜੇ ਕੁਝ ਸੱਚ ਹੈ ਤੇ ਉਹ ਕਰਤੇ ਪੁਰਖ ਦੀ ਬਾਣੀ ਹੈ, ਸਤਿਗੁਰੂ ਜੀ ਦਾ ਉਪਦੇਸ਼ ਹੈ। ਸਰੀਰ ਲਾਏ ਸੁਣੋ ਸੱਤ ਬਾਣੀ ਆਪਣੇ ਕੰਨਾਂ ਨਾਲ। ਇਹ ਬਿਲਕੁਲ ਨਹੀਂ ਸੁਣਨਾ ਕਿ ਮੇਰੇ ਮੋਹਨ ਸ਼੍ਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਮਹਾਰਾਜ ਜੀ ਕਹਿੰਦੇ ਇਹ ਗੱਲ ਕਦੀ ਨਹੀਂ ਸੁਣਨੀ ਜਿਹੜੀ ਗੱਲ ਨਾਲ ਸਾਡੇ ਅੰਦਰ ਖਿਲਾਰਾ ਪੈਦਾ ਹੋਵੇ, ਜਿਹਦੇ ਅੰਦਰ ਸਾਡੇ ਸ਼ਬਦ ਜਾਂਦਿਆਂ ਸਾਰ ਖਿੰਡਾਓ ਪੈਦਾ ਹੋ ਜਾਏ, ਫੁਰਨੇ ਪੈਦਾ ਹੋਣੇ ਸ਼ੁਰੂ ਹੋ ਜਾਣ। ਮੇਰੇ ਮੋਹਨ ਸ਼੍ਰਵਣੀ ਇਹ ਨਾ ਸੁਣਾਏ, ਆਪਣੇ ਕੰਨਾਂ ਨਾਲ ਇਹ ਨਹੀਂ ਸੁਣਨਾ। ਮਹਾਰਾਜ ਕੀ ਸਤਿਗੁਰੂ ਕਹਿੰਦੇ ਸਾਕਤਾਂ ਵਾਲੇ ਗੀਤ, ਟੁੱਟੇ ਹੋਏ ਬੰਦਿਆਂ ਵਾਲਾ ਸੰਗੀਤ, ਟੁੱਟੇ ਹੋਏ ਬੰਦਿਆਂ ਦੇ ਬੋਲ, ਰੱਬ ਨਾਲੋਂ ਵਿਛੜੇ ਹੋਏ ਇਨਸਾਨਾਂ ਦਾ ਉਪਦੇਸ਼ ਕਦੀ ਵੀ ਸੁਣਨਾ ਨਹੀਂ ਹੈ। ਪਾਤਸ਼ਾਹ ਜੀ ਕਹਿੰਦੇ ਕਿ ਮੇਰੇ ਮੋਹਨ ਸ਼੍ਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਕਹਿੰਦੇ ਜਿਹਦੇ ਬੋਲਾਂ ਨਾਲ, ਜਿਹੜੇ ਸ਼ਬਦਾਂ ਨਾਲ ਸਾਰਾ ਕੁਝ ਅਜਾਈ ਚਲਿਆ ਜਾਂਦਾ ਹੋਵੇ, ਪਾਤਸ਼ਾਹ ਜੀ ਕਹਿੰਦੇ ਇਸ ਜੀਵਨ ਵਿੱਚ ਕਦੀ ਉਹਨਾਂ ਸ਼ਬਦਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਨਾ ਕਰ, ਸੋਹਣੀ ਨਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਰੀਰ ਲਾਏ, ਸੁਣੋ ਸਤ ਬਾਣੀ, ਜਿੱਤ ਸੁਣੀ ਮਨ ਤਨ ਹਰਿਆ ਹੋਆ। ਜਿਹਦੇ ਸੁਣਨ ਕਰਕੇ ਮਨ ਵਿੱਚ ਖਿੜਾਓ ਪੈਦਾ ਹੋਵੇ, ਜਿਹਦੇ ਸੁਣਨ ਕਰਕੇ ਮਨ ਵਿੱਚ ਟਿਕਾ ਬਣੇ, ਜਿਹਦੇ ਸੁਣਨ ਕਰਕੇ ਮਨ ਸਥਿਰ ਹੋ ਜਾਏ, ਮਨ ਨਿੰਦਾ ਅਤੇ ਚੁਗਲੀ ਤੋਂ ਉਪਰਾਮ ਹੋ ਜਾਏ, ਜਿਹਨੂੰ ਸੁਣਨ ਕਰਕੇ ਮਨ ਵਿੱਚ ਫਰਕ ਪੈ ਜਾਏ, ਮਾੜੇ ਕਰਮਾਂ ਤੋਂ ਮਨ ਦੂਰੀ ਬਣਾਉਣੀ ਸ਼ੁਰੂ ਕਰਦਾ। ਮਹਾਰਾਜ ਜੀ ਕਹਿੰਦੇ ਜਿੱਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ। ਜਿਹਦੇ ਸੁਣਨ ਕਰਕੇ ਮਨ ਵੀ ਹਰਿਆ ਹੋ ਜਾਏ, ਤਨ ਵੀ ਬਿਲਕੁਲ ਨਿਰੋਲ ਰੋਗ ਤੋਂ ਰਹਿਤ ਹੋ ਜਾਏ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਜਿੱਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ। ਰਸਨਾ ਦਾ ਅਰਥ ਹੈ ਜ਼ੁਬਾਨ ਰਸ ਵਿੱਚ ਸਮਾ ਗਈ। ਰਸਨਾ ਰਸ ਸਮਾਣੀ, ਸੱਚ ਅਲੱਖ ਵਡਾਣੀ, ਤਾਂ ਕਿ ਗਦ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚ ਹੈ ਸੁਣਨੇ ਨੂੰ ਬਿਠਾਏ। ਮਹਾਰਾਜ ਜੀ ਕਹਿੰਦੇ ਇਹਨੂੰ ਸੁਣ ਕੇ ਨਿੱਜ ਤੋਂ ਪਵਿੱਤਰ ਹੋਵੋ, ਜਿਹਦੇ ਕਰਕੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਆਤਮਿਕ ਤਲ 'ਤੇ ਪਵਿੱਤਰਤਾ ਮਿਲੇ। ਸੱਚ ਹੈ ਸੁਣਨੇ ਨੋ ਬਿਠਾਏ। ਸਤਿਗੁਰੂ ਕਹਿੰਦੇ ਸੱਚ ਕਰਤੇ ਪੁਰਖ ਦੀ ਉਸਤਤ ਸੁਣਨ ਵਾਸਤੇ ਸੰਸਾਰ ਵਿੱਚ ਮਨੁੱਖ ਨੂੰ ਭੇਜਿਆ ਸੀ।
ਮਹਾਰਾਜ ਇਸੇ ਕਰਕੇ ਕਹਿੰਦੇ ਕਿ ਇਸ ਜੀਵਨ ਵਿੱਚ ਜਿਹ ਪ੍ਰਸਾਦ ਸਭ ਤੋਂ ਜਿਹਦੀ ਕਿਰਪਾ ਸਦਕਾ ਸੁਨਹਿ ਕਰਨਨਾਦ, ਸਾਡੇ ਕੰਨ ਸੁਣ ਰਹੇ ਹਨ, ਕਰਨਨਾਦ ਸਤਿਗੁਰੂ ਕਹਿੰਦੇ ਜੋ ਬੋਲਿਆ ਜਾ ਰਿਹਾ ਹੈ ਉਹਨੂੰ ਸੁਣ ਰਹੇ ਹਨ ਸਾਡੇ ਕੰਨ, ਅਤੇ ਸ਼ੁਕਰਾਨਾ ਕਰਨਾ ਚਾਹੀਦਾ, ਕਿਉਂਕਿ ਦੁਨੀਆ 'ਤੇ ਬਹੁਤ ਇਨਸਾਨ ਐਸੇ ਕਿ ਜਿਨ੍ਹਾਂ ਦੇ ਕੰਨਾਂ ਦੇ ਵਿੱਚ ਸੁਣਨ ਦੀ ਅਵਸਥਾ ਹੀ ਨਹੀਂ ਹੈ, ਸੁਣਨ ਦੀ ਕਰਤੇ ਪੁਰਖ ਦੇ ਵੱਲੋਂ ਤਾਕਤ ਹੀ ਨਹੀਂ ਹੈ, ਸੁਣਨ ਦੀ ਆਗਿਆ ਹੀ ਨਹੀਂ ਹੈ ਜਿਨ੍ਹਾਂ ਦੇ ਕੰਨਾਂ 'ਚ। ਮਹਾਰਾਜ ਕਹਿਣਗੇ ਸੁਣ ਤਾਂ ਰਹੇ ਹਾਂ ਨਾ, ਘੱਟ ਤੋਂ ਘੱਟ ਇੰਨੀ ਤਾਂ ਤਾਕਤ ਹੈ ਕਿ ਕੰਨ ਸੁਣ ਰਹੇ ਨੇ, ਅਤੇ ਜੇ ਪ੍ਰਸਾਦ ਪੇਖਿਆ ਬਿਸਮਾਨ, ਸਤਿਗੁਰੂ ਜੀ ਕਹਿੰਦੇ ਜਿਹਦੀ ਕਿਰਪਾ ਸਦਕਾ ਤੂੰ ਇਹ ਸਾਰਾ ਸੰਸਾਰ ਵੇਖ ਰਿਹਾ ਹੈ, ਜਿੱਥੇ ਆਪਾਂ ਵੇਖੀਏ ਅਹਿਸਾਸ ਕਰੀਏ, ਸਤਿਗੁਰੂ ਜੀ ਕਹਿੰਦੇ ਇਹ ਨੇਤਰੋ ਮੇਰੇ ਹੋ ਹਰ ਤੁਮੈਂ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ। ਮਹਾਰਾਜ ਕਹਿਣਗੇ ਕਰਤੇ ਪੁਰਖ ਤੋਂ ਬਗੈਰ ਕਿਸੇ ਹੋਰ ਨੂੰ ਨਹੀਂ ਵੇਖਣਾ। ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਕਿ ਲੋਚਨ ਅਮੋਲ ਗੁਰਦਰਸ ਅਮੋਲ ਦੇਖੇ, ਇੱਕ ਪਾਸੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਦੋਏ ਦੋਏ ਲੋਚਨ ਪੇਖਾਂ ਹਉ ਹਰ ਬਿਨ ਔਰ ਨਾ ਦੇਖਾਂ। ਦਰਸ਼ਨਾਂ ਦੀ ਗੱਲ ਸਤਿਗੁਰੂ ਮਹਾਰਾਜ ਇੱਥੇ ਜ਼ਿਕਰ ਕਰਦੇ ਕਿ ਜਿਹ ਪ੍ਰਸਾਦ ਪੇਖੈ ਬਿਸਮਾਦ, ਹੈਰਾਨ ਕਰ ਦੇਣ ਵਾਲੀ ਕੁਦਰਤ ਦਾ ਵਰਤਾਰਾ ਵੇਖ ਰਹੇ ਹਾਂ, ਜਿਹਦੀ ਕਿਰਪਾ ਸਦਕਾ ਸਤਿਗੁਰੂ ਕਹਿੰਦੇ ਜੋ ਕੁਝ ਨੇਤਰਾਂ ਤੋਂ ਦਿਸਦਾ ਪਿਆ ਹੈ ਉਹਦਾ ਸ਼ੁਕਰ ਕਰੀਏ ਵੀ ਅਸੀਂ ਵੇਖਣ ਯੋਗ ਹਾਂ, ਸਾਡੇ ਅੰਦਰ ਵੇਖਣ ਦੀ ਯੋਗਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਸ ਕਰਕੇ ਇੱਥੇ ਸਾਨੂੰ ਨਿਰਣਾ ਕਰਕੇ ਕਹਿੰਦੇ ਇਹ ਨੇਤਰੋ ਮੇਰੇ ਹੋ ਹਰ ਤੁਮੈਂ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ, ਕਹਿੰਦੇ ਉਸ ਕਰਤੇ ਪੁਰਖ ਤੋਂ ਬਗੈਰ ਕਿਸੇ ਹੋਰ ਨੂੰ ਨਹੀਂ ਵੇਖਣਾ ਹੈ, ਉਹਦੀ ਨਦਰ ਉਹਦੀ ਕਿਰਪਾ ਨਾਲ ਹੀ ਅੰਦਰ ਨਿਹਾਲ ਹੋ ਜਾਂਦਾ, ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ, ਕਹਿੰਦੇ ਸਾਰਾ ਵਿਸ਼ਵ ਵੇਖ ਰਹੇ ਹੋ, ਸਾਰਾ ਸੰਸਾਰ ਤੁਸੀਂ ਵੇਖ ਰਹੇ ਕਰਤੇ ਪੁਰਖ ਦਾ ਰੂਪ ਹੈ, ਹਰ ਰੂਪ ਨਦਰੀ ਆਇਆ, ਜਿਹਨੇ ਕਰਤੇ ਪੁਰਖ ਨੂੰ ਵੇਖਿਆ ਉਹਨੂੰ ਸਾਰਿਆਂ ਵਿੱਚ ਕਰਤਾ ਪੁਰਖ ਚੇਤੇ ਆ ਗਿਆ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ, ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਏ। ਜਦੋਂ ਇਹ ਨੇਤਰ ਗੁਰੂ ਵਾਲੇ ਹੋ ਗਏ ਅਤੇ ਗੁਰੂ ਨੇ ਇਹਨਾਂ ਅੰਦਰ ਤਾਕਤ ਪੈਦਾ ਕਰ ਦਿੱਤੀ, ਸਤਿਗੁਰੂ ਕਹਿੰਦੇ ਜਿਹੜਾ ਵੈਰੀ ਸੀ ਉਹਨੂੰ ਵੀ ਹੁਣ ਸਭ ਕੋ ਮੀਤ ਹਮ ਆਪਣ ਕੀਨਾ ਵਾਲੀ ਬਿਰਤੀ ਬਣ ਗਏ। ਜਦੋਂ ਇਹ ਅੱਖਾਂ ਗੁਰੂ ਨਾਲ ਜੁੜ ਗਈਆਂ ਉਸ ਦਿਨ ਇਹਨਾਂ ਅੱਖਾਂ ਦੇ ਵੇਖਣ ਦਾ ਨਜ਼ਰੀਆ ਬਦਲ ਗਿਆ ਹੈ, ਉਦਣ ਇਹਨਾਂ ਅੱਖਾਂ ਦੀ ਲਾਲਸਾ ਇਸ ਪ੍ਰਕਾਰ ਬਣ ਗਈ ਕਿ ਜਿੱਥੇ ਭਗਤ ਫਰੀਦ ਸਾਹਿਬ ਜੀ ਨੇ ਬੜਾ ਸੋਹਣਾ ਕਿਹਾ ਹੈ, ਕਹਿਣ ਲੱਗੇ ਫਰੀਦਾ ਤਨ ਸੁੱਕਾ ਪਿੰਜਰ ਥਿਆ ਤਲੀਆਂ ਖੁੰਡੇ ਕਾਗ, ਅਜੈ ਸੁਰਬ ਨਾ ਬਹੁੜਿਓ ਦੇਖ ਬੰਦੇ ਕੇ ਭਾਗ, ਕਾਗਾ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਨਾ ਮਤ ਛੂਹੋ ਪਿਰ ਦੇਖਣ ਕੀ ਆਸ। ਕਹਿੰਦੇ ਨੇਤਰਾਂ ਨੂੰ ਕਦੀ ਵੀ ਨਾ ਵਿਕਾਰਾਂ ਰੂਪੀ ਕਾਂ ਇਹਨਾਂ ਅੱਖਾਂ ਨੂੰ ਨਾ ਛੂਹੀ ਕਿਤੇ, ਇਹਨਾਂ ਅੱਖਾਂ ਵਿੱਚ ਆਪਣੀ ਗੰਧਲੀ ਚੁੰਝ ਨਾ ਮਾਰਨ ਦੀ ਕੋਸ਼ਿਸ਼ ਕਰੀ, ਕਿਉਂਕਿ ਇਹਨਾਂ ਨੇਤਰਾਂ ਨਾਲ ਮੈਂ ਰੱਬ ਦੇ ਦੀਦਾਰ ਕਰਨੇ, ਕਰਤੇ ਪੁਰਖ ਦੇ ਨੇਤਰਾਂ ਨਾਲ ਇਹਨਾਂ ਦਰਸ਼ਨਾਂ ਨੂੰ ਮਹਿਸੂਸ ਕਰਨਾ। ਇਹ ਦੋਏ ਨੈਨਾ ਮਤ ਛੂਹੋ ਪਿਰ ਦੇਖਣ ਕੀ ਆਸ, ਕਰਤੇ ਪੁਰਖ ਨੂੰ ਵੇਖਣ ਦੀ ਆਸ ਇਹਨਾਂ ਨੇਤਰਾਂ ਕਰਕੇ, ਇਸ ਕਰਕੇ ਵਿਕਾਰਾਂ ਰੂਪੀ ਕਾਂ ਆਪਣੀ ਗੰਦਗੀ ਨਾਲ ਭਰੀ ਹੋਈ ਚੁੰਝ ਇਹਨਾਂ ਅੱਖਾਂ ਵਿੱਚ ਨਾ ਮਾਰ। ਇੱਥੋਂ ਤੱਕ ਭਗਤ ਫਰੀਦ ਸਾਹਿਬ ਜੀ ਨੇ ਕਿਹਾ ਕਿ ਤਨ ਦਾ ਹਰੇਕ ਅੰਗ ਜਿਹੜਾ ਹੈ ਔਰ ਉਹ ਕਾਂ ਦੇ ਹਵਾਲੇ ਹੋ ਚੁੱਕਾ ਹੈ, ਕਿਸੇ ਨਾ ਕਿਸੇ ਵਿਕਾਰ ਦੇ ਹਵਾਲੇ ਹੋ ਚੁੱਕਾ ਹੈ, ਬਸ ਆਸ ਇਹੀ ਹੈ ਕਿ ਇਹਨਾਂ ਨੇਤਰਾਂ ਦੁਆਰਾ ਕਰਤੇ ਪੁਰਖ ਦੇ ਦੀਦਾਰ ਹੋ ਜਾਣ, ਦਰਸ਼ਨ ਹੋ ਜਾਣ। ਜਿੱਥੇ ਇਹ ਅਵਸਥਾ ਬਣ ਗਈ ਕਿ ਕੂਪ ਭਰਿਓ ਜੈਸੇ ਦਾਦਰਾ ਕਛ ਦੇਸ਼ ਵਿਦੇਸ਼ ਨਾ ਬੂਝ, ਤੈਸੇ ਮੇਰਾ ਮਨ ਵਿਖਿਆ ਵਿਮੋਹਿਆ ਕਛ ਆਰਾ ਪਾਰ ਨਾ ਸੂਝ, ਸਗਲ ਭਵਨ ਕੇ ਨਾਇਕਾ ਇੱਕ ਛਿੰਨ ਦਰਸ ਦਿਖਾਈ। ਜੀ ਮਹਾਰਾਜ ਕਹਿਣ ਲੱਗੇ ਤੂੰ ਸਾਰੇ ਸੰਸਾਰ ਦਾ ਮਾਲਕ ਹੈ, ਮੈਨੂੰ ਇੱਕ ਵਾਰੀ ਤੇ ਦੀਦਾਰ ਦੇ ਨਾ, ਇੱਕ ਛਿੰਨ ਦਰਸ ਦਿਖਾਏ, ਇੱਕ ਛਿੰਨ ਮਾਤਰ ਦੀਦਾਰਾਂ ਦੀ ਦਾਤ ਵਾਸਤੇ।
ਮਹਾਰਾਜ ਇੱਥੋਂ ਕਹਿੰਦੇ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ, ਪ੍ਰਭ ਮੇਰਾ ਇਹ ਬੇਨਤੀ ਸੁਣ, ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ। ਇਹਨਾਂ ਅੱਖਰਾਂ ਅੱਖਾਂ ਦੀ ਤਾਕਤ ਕਿੰਨੀ ਵੱਡੀ ਹੈ ਵੀ ਇੱਕ ਵਾਰ ਦੀਦਾਰ ਹੋ ਗਏ ਇਨਸਾਨ ਇੰਨਾ ਕੁ ਸਮਰਪਿਤ ਹੋ ਕੇ ਕਰਤੇ ਪੁਰਖ ਦੇ ਪਰਥਾਏ ਇੰਨਾ ਕੁ ਝੁੱਕ ਜਾਏ। ਮਹਾਰਾਜ ਕਹਿਣ ਲੱਗੇ ਕਿ ਜੇ ਪ੍ਰਸਾਦ ਪੀਖਿਆ ਬਿਸਮਾ ਜੀ ਦੀ ਕਿਰਪਾ ਨਾਲ ਹੀ ਸਾਰਾ ਸੰਸਾਰ ਵੇਖ ਰਹੇ, ਜਿਹਦੀ ਕਿਰਪਾ ਨਾਲ ਦਿਸ ਰਿਹਾ ਹੈ। ਜੈ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਮਹਾਰਾਜ ਜੀ ਕਹਿੰਦੇ ਜਿਹਦੀ ਕਿਰਪਾ ਸਦਕਾ ਬੋਲਿਆ ਜਾ ਰਿਹਾ ਹੈ। ਕੀ ਬੋਲਿਆ ਜਾ ਰਿਹਾ? ਅੰਮ੍ਰਿਤ ਰਸਨਾ, ਅੰਮ੍ਰਿਤ ਰਸਨਾ ਜਿਹਦੀ ਕਿਰਪਾ ਸਦਕਾ ਇਹ ਬੋਲਿਆ ਜਾ ਰਿਹਾ ਹੈ। ਕਹਿਣ ਲੱਗੇ ਅੰਮ੍ਰਿਤ ਜਿਹਦੀ ਕਿਰਪਾ ਸਦਕਾ ਅੰਮ੍ਰਿਤ ਰੂਪੀ ਰਸਨਾ ਬੋਲ ਰਹੀ ਹੈ, ਜ਼ੁਬਾਨ ਬੋਲ ਰਹੀ ਹੈ। ਸਤਿਗੁਰੂ ਕਹਿੰਦੇ ਇਸ ਜੀਵਨ ਵਿੱਚ ਉਹਦੀ ਕਿਰਪਾ ਸਦਕਾ ਬੋਲ ਰਹੀ ਅਤੇ ਉਹਦੇ ਸ਼ੁਕਰਾਨੇ ਵਿੱਚ ਵੀ ਤਾਂ ਝੁਕਣਾ ਚਾਹੀਦਾ ਨਾ, ਉਹਦੇ ਸ਼ੁਕਰਾਨੇ ਵਿੱਚ ਸਮਰਪਿਤ ਹੋਣਾ ਚਾਹੀਦਾ, ਉਹਦੇ ਸ਼ੁਕਰਾਨੇ ਦੇ ਵਿੱਚ ਇਹ ਭਾਵਨਾ ਚਾਹੀਦੀ ਕਿ ਜਿਹਦੀ ਕਿਰਪਾ ਨਾਲ ਇਹ ਸਾਰਾ ਕੁਝ ਹੋ ਰਿਹਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਸਥਾਨਾਂ ਦੀ ਇੱਕ ਘਟਨਾ ਆਪ ਜੀ ਦੇ ਸਨਮੁੱਖ ਰੱਖਣ ਲੱਗਾ। ਅੱਜ ਵੀ ਉਹ ਪਰਿਵਾਰ ਹੈ,

ਸਿਸਟਰ ਦੇ ਭੈਣ ਦੇ ਵਿਆਹ ਵਿੱਚ ਸ਼ਾਮਿਲ ਹੋਏ। ਵਿਆਹ ਵਿੱਚ ਸ਼ਾਮਿਲ ਹੋਏ, ਬੜੀ ਖੁਸ਼ੀ ਬੜੇ ਆਨੰਦ ਸਹਿਤ ਸਾਰੇ ਕਾਰਜ ਹੋਏ। ਪਰ ਕਹਿੰਦੇ ਸਾਲ ਬਾਅਦ ਕੀ ਹੋਇਆ ਵੀ ਜਿਹੜੀ ਭੈਣ ਜੀ ਦਾ ਵਿਆਹ ਹੋਇਆ ਸੀ, ਆਵਾਜ਼ ਬੰਦ ਹੋ ਗਈ ਇੱਕਦਮ ਹੀ। ਕੋਈ ਸਰੀਰ ਨਾਲ ਘਟਨਾ ਇਹੋ ਜਿਹੀ ਵਾਪਰ ਗਈ, ਪਤਾ ਨਹੀਂ ਲੱਗਾ, ਦਿਨ ਚੜ੍ਹੇ ਨੂੰ ਆਵਾਜ਼ ਨਹੀਂ ਆਈ, ਕੁਛ ਨਹੀਂ ਮਹਿਸੂਸ ਹੋਇਆ। ਕਈ ਮਹੀਨੇ ਖੱਪਦੇ ਰਹੇ ਵੀ ਆਵਾਜ਼ ਆ ਜਾਏ, ਆਵਾਜ਼ ਆ ਜਾਏ। ਡਾਕਟਰਾਂ ਨੇ ਕਿਹਾ ਵੀ ਕੋਈ ਗੱਲ ਨਹੀਂ, ਇੱਡੀ ਵੱਡੀ ਗੱਲ ਨਹੀਂ, ਹੋ ਜਾਏਗਾ ਸਾਰਾ ਕੁਝ ਠੀਕ। ਇਹਨੇ ਦਵਾਈਆਂ ਖਾਣ ਤੋਂ ਬਾਅਦ ਵੀ ਜਦੋਂ ਅਖੀਰ 'ਤੇ ਕੋਈ ਚਾਰਾ ਨਾ ਚੱਲਿਆ ਅਤੇ ਇੱਕ ਟੈਸਟ ਜਿਹੜਾ ਸੀ ਉਹ ਫਿਰ ਹੋਇਆ, ਉਸ ਟੈਸਟ ਦੇ ਵਿੱਚ ਆ ਗਿਆ ਵੀ ਇਹ ਤਾਂ ਜਮਾਂਦਰੂ, ਇਹਨਾਂ ਦੀ ਆਵਾਜ਼ ਹੈ ਨਹੀਂ, ਵੀ ਇਹ ਤਾਂ ਜਮਾਂਦਰੂ ਨਹੀਂ ਬੋਲ ਸਕਦੇ। ਉਹ ਕਹਿਣ ਲੱਗੇ ਵੀ ਐਡਾ ਝੂਠ ਤਾਂ ਨਾ ਬੋਲੋ ਵੀ ਅਸੀਂ ਇਸ ਬੱਚੀ ਦਾ ਵਿਆਹ ਕੀਤਾ ਹੈ, ਪਰਿਵਾਰ ਕੁਝ ਵੀਡੀਓ ਉਹਨਾਂ ਦੇ ਕੋਲ ਸਨ, ਵੀ ਵੇਖੋ ਤੁਸੀਂ ਵੇਖ ਸਕਦੇ ਹੋ। ਕਹਿੰਦੇ ਨਹੀਂ, ਇਹ ਜਿਸ ਹਿਸਾਬ ਨਾਲ ਟੈਸਟ ਕੀਤੇ ਜਾ ਰਹੇ ਉਸ ਹਿਸਾਬ ਨਾਲ ਹੋ ਸਕਦਾ ਠੀਕ ਹੈ, ਪਰ ਟੈਸਟਾਂ ਦੇ ਵਿੱਚ ਆ ਰਿਹਾ ਵੀ ਇਹਨਾਂ ਦੀ ਆਵਾਜ਼ ਬਿਲਕੁਲ ਜਨਮ ਤੋਂ ਹੀ ਨਹੀਂ ਸੀ। ਹੌਲੀ ਹੌਲੀ ਇਸ ਤਰ੍ਹਾਂ ਦਾ ਹਾਲਾਤ ਹੋਇਆ ਵੀ 2-3 ਸਾਲ ਜਦੋਂ ਇਲਾਜ ਨੂੰ ਲੰਘ ਗਏ, ਅਖੀਰ ਸਹੁਰੇ ਪਰਿਵਾਰ ਨੇ ਕਿਹਾ ਵੀ ਹੁਣ ਸਾਡੇ ਹੱਥ ਖੜ੍ਹੇ ਵੀ ਤੁਸੀਂ ਇਹਨੂੰ ਆਪਣੇ ਘਰ ਲੈ ਜਾਓ। ਕਹਿੰਦੇ ਉਸ ਭੈਣ ਨੂੰ ਆਪਣੇ ਘਰ ਲਿਆਂਦਾ, ਉਸ ਘਰ ਵਿੱਚ ਲਿਆ ਕੇ ਇਲਾਜ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਗੱਲ ਨਹੀਂ ਬਣੀ। ਉਸ ਵਕਤ ਕਹਿੰਦੇ ਵੀ ਘਰ ਦੇ ਵਿੱਚ ਬੈਠਿਆ ਨਾ, ਸ਼ਾਮ ਦੇ ਸਮੇਂ ਘਰ ਵਿੱਚ ਬੈਠਿਆ ਇਹ ਅਹਿਸਾਸ ਮਨ ਵਿੱਚ ਆਇਆ ਵੀ ਜਿਹੜੇ ਭਾਈ ਸਾਹਿਬ ਕਲਰਕ ਦੀ ਜੋਬ ਕਰਦੇ ਸੀ ਉਹਨਾਂ ਨੂੰ ਕਿਹਾ ਵੀ ਭਾਈ ਸਾਹਿਬ ਤੁਸੀਂ ਜਾਂਦੇ ਤੇ ਹੋ ਦਰਬਾਰ ਸਾਹਿਬ ਰੋਜ਼, ਵੀ ਤੁਸੀਂ ਦਫ਼ਤਰ ਚਲੇ ਜਾਇਆ ਕਰੋ ਅਤੇ ਮੈਂ ਸੇਵਾ ਕਰ ਲਿਆ ਕਰਾਂਗੀ। ਉਹਨਾਂ ਨੇ ਪਰਿਵਾਰ ਨੇ ਸਲਾਹ ਕੀਤੀ ਵੀ ਭੈਣ ਜੀ ਨੇ ਲਿਖਿਆ, ਉਹ ਕਹਿਣ ਲੱਗੇ ਵੀ ਮੈਨੂੰ ਦਰਬਾਰ ਸਾਹਿਬ ਨਾਲ ਲੈ ਜਾਇਆ ਕਰੋ ਵੀ ਮੈਂ ਉੱਥੇ ਸੇਵਾ ਕਰਾਂਗੀ। ਉੱਥੇ ਗਿਆਨੀ ਪੂਰਨ ਸਿੰਘ ਹੋਏ ਸਿੰਘ ਸਾਹਿਬ ਜੀ, ਉਹਨਾਂ ਨੂੰ ਮਿਲੇ, ਉਹਨਾਂ ਨੇ ਕਿਹਾ ਵੀ ਤੁਸੀਂ 12 ਵਜੇ ਵਾਲੀ ਅਰਦਾਸ ਜਿਹੜੀ ਦੁਪਹਿਰੇ ਹੁੰਦੀ ਉਹਦੇ ਵਿੱਚ ਤੁਸੀਂ ਸ਼ਾਮਿਲ ਹੋਣਾ, ਰੋਜ਼ ਇਹ ਨੇਮ ਬਣਾ ਲਓ। ਕਹਿੰਦੇ ਜੀ ਠੀਕ ਹੈ, ਨੇਮ ਬਣਾ ਲਓ, ਰੋਜ਼ਾਨਾ ਤੁਸੀਂ ਸ਼ਾਮਿਲ ਹੋਣਾ ਅਰਦਾਸ ਵਿੱਚ। ਉਹਨਾਂ ਦੱਸਿਆ ਵੀ ਇਹ ਆਵਾਜ਼ ਚਲੀ ਗਈ ਹੈ। ਉਹ ਕਹਿੰਦੇ ਵੀ ਇਹ ਕਿਰਪਾ ਤਾਂ ਸਤਿਗੁਰੂ ਦੀ ਹੈ ਵੀ ਇਸ ਦਰ 'ਤੇ ਇਸ ਗੱਲ ਦਾ ਜਿਹੜਾ ਹੈ ਉਹ ਦਾਅਵਾ ਪੇਸ਼ ਨਹੀਂ ਕੀਤਾ ਜਾ ਸਕਦਾ ਵੀ ਮੇਰੇ 'ਤੇ ਕਿਰਪਾ ਹੋਏਗੀ। ਕਹਿੰਦੇ ਇਹ ਤਾਂ ਸਤਿਗੁਰੂ ਦਾ ਤਰਸ ਹੈ ਜਿਹਦੇ 'ਤੇ ਹੋ ਗਿਆ, ਲੱਖਾਂ ਲੋਕ ਜਾਂਦੇ। ਹੁਣ ਉੱਥੇ ਲਗਾਤਾਰ ਕਹਿੰਦੇ ਵੀ ਮਨ ਬਣਾ ਲਿਆ ਵੀ ਆਪਾਂ 40-45 ਦਿਨ ਜਿੰਨਾ ਸਮਾਂ ਹੈ ਉਨੇ ਦਿਨ ਸੇਵਾ ਕਰਨੀ। ਉੱਥੇ ਉਹਨਾਂ ਨੇ ਸਵੇਰੇ ਆਉਣਾ, ਸੇਵਾ ਕਰਨੀ, ਸਾਰੇ ਲੰਗਰ ਹਾਲ ਵਿੱਚ ਸੇਵਾ ਕਰਨੀ, ਜਿੱਥੇ ਸੇਵਾ ਮਿਲਣੀ ਕਰਨੀ, ਅਤੇ ਅਖੀਰ ਜਦੋਂ 12 ਵਜੇ ਵਾਲੀ ਅਰਦਾਸ ਹੋਣੀ ਉਸ ਤੋਂ ਪਹਿਲਾਂ ਇਸ਼ਨਾਨ ਕਰਕੇ ਦੁੱਖ ਭੰਜਨੀ ਬੇਰੀ ਥੱਲੇ ਅਤੇ ਅੰਦਰ ਦਰਬਾਰ ਸਾਹਿਬ ਦੇ ਚਲੇ ਜਾਣਾ। ਜਦੋਂ ਅੰਦਰ ਜਾਣਾ, ਅਰਦਾਸ ਵਿੱਚ ਸ਼ਾਮਿਲ ਹੋ ਕੇ ਫਿਰ ਉੱਥੋਂ ਸਮਾਪਤੀ, ਅਤੇ ਜਦੋਂ ਅਰਦਾਸ ਦੀ ਸਮਾਪਤੀ ਹੋ ਗਈ ਫਿਰ ਬਾਹਰ ਆ ਜਾਣਾ ਕੁਝ ਸਮਾਂ ਕੀਰਤਨ ਸੁਣ ਕੇ, ਅਤੇ ਬਾਹਰ ਆਣ ਕੇ ਬੈਠ ਕੇ ਆਰਾਮ ਨਾਲ ਕੀਰਤਨ ਸੁਣ ਕੇ 4 ਵਜੇ ਤੱਕ ਫਿਰ ਸੇਵਾ ਕਰਨੀ। 4:30 ਦਫ਼ਤਰੋਂ ਛੁੱਟੀ ਹੋ ਜਾਣੀ ਅਤੇ ਆਪਣੇ ਭਰਾ ਦੇ ਨਾਲ ਫਿਰ ਘਰ ਚਲੇ ਜਾਣਾ। ਉਹ ਭਾਈ ਸਾਹਿਬ ਸੁਣਾਉਂਦੇ ਕਹਿੰਦੇ ਵੀ ਜਦੋਂ 38 ਦਿਨ ਲਗਾਤਾਰ ਇਸੇ ਤਰ੍ਹਾਂ ਦਾ ਅਭਿਆਸ, ਸਾਰੇ ਲੋਕ ਵੀ ਜਾਣਨ ਲੱਗ ਪਏ, 38 ਦਿਨ ਇਹ ਅਭਿਆਸ ਹੋ ਗਿਆ ਨਾ, ਜਦੋਂ 38 ਦਿਨ ਬੀਤੇ ਅਤੇ 39ਵੇਂ ਦਿਨ ਜਿੱਦਣ ਸਵੇਰੇ ਉਹਨਾਂ ਨੇ ਉਸ ਵੇਲੇ ਰੂਟੀਨ ਅਨੁਸਾਰ ਔਰ ਉਹ ਦਫ਼ਤਰ ਆਏ ਅਤੇ ਭੈਣ ਜੀ ਉਹਨਾਂ ਨੂੰ ਉਹਨਾਂ ਨੇ ਛੱਡ ਦਿੱਤਾ ਵੀ ਤੁਸੀਂ ਇਸ ਤਰ੍ਹਾਂ ਕਰੋ ਵੀ ਤੁਸੀਂ ਸੇਵਾ ਕਰੋ, ਉਹ ਸੇਵਾ ਕਰਨ ਵਾਸਤੇ ਆ ਗਏ। ਜਦੋਂ ਤਕਰੀਬਨ ਕਹਿੰਦੇ 10:30 ਸੇਵਾ ਕਰਕੇ ਇਸ਼ਨਾਨ ਕੀਤਾ ਵੀ ਹੁਣ 12 ਵਜੇ ਵਾਲੀ ਅਰਦਾਸ ਵਿੱਚ ਸ਼ਾਮਿਲ ਵੀ ਹੋਣਾ, ਅੰਦਰ ਜਾਣਾ, ਅੰਦਰ ਗਏ। ਕਹਿੰਦੇ ਰੋਜ਼ ਬੈਰਾਗ ਆਉਂਦਾ ਸੀ ਮਨ ਵਿੱਚ ਵੀ ਜਦੋਂ ਵੀ ਸਿੰਘ ਸਾਹਿਬ ਜੀ ਦੀ ਉਸ ਵੇਲੇ ਇਹ ਅਰਦਾਸ ਸੁਣੀ ਦੀ ਸੀ ਵੀ ਉਹ ਅਖੀਰ 'ਤੇ ਕਹਿੰਦੇ ਸੀ ਵੀ ਬੋਲੋ ਜੀ ਵਾਹਿਗੁਰੂ। ਕਹਿੰਦੇ ਰੋਜ਼ ਕਹਿਣਾ, ਕੋਸ਼ਿਸ਼ ਕਰਨੀ ਆਵਾਜ਼ ਨਾਲ ਨਿਕਲਣੀ, ਰੋਜ਼ ਕਹਿਣਾ ਬੋਲੋ ਜੀ, ਰੋਜ਼ ਕਹਿਣਾ ਬੋਲੋ ਜੀ। ਪਰ ਕਹਿੰਦੇ ਮੇਰੇ ਭਾਗ ਨਹੀਂ ਸਨ, ਉਹਨਾਂ ਦੱਸਿਆ ਕਹਿੰਦੇ ਮੇਰੇ ਮਨ ਵਿੱਚ ਆਉਂਦਾ ਸੀ ਵੀ ਮਹਾਰਾਜ ਵੀ ਮੈਂ ਕਿਹੜੀ ਸਜ਼ਾ ਮੈਨੂੰ ਮਿਲ ਗਈ ਵੀ ਮੇਰੇ ਕੋਲ ਤਾਂ ਹੁਣ ਵਾਹਿਗੁਰੂ ਵੀ ਨਹੀਂ ਕਿਹਾ ਜਾ ਰਿਹਾ। ਅਖੀਰ ਕਹਿੰਦੇ ਵੀ ਅਰਦਾਸ ਵਿੱਚ ਜਾ ਕੇ ਸ਼ਾਮਿਲ ਹੋਏ, ਅੰਦਰੋਂ ਬੈਰਾਗ ਛੁੱਟਿਆ, ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ 'ਤੇ ਤਰਲਾ ਲਿਆ ਵੀ ਸੱਚੇ ਪਾਤਸ਼ਾਹ

0: ਕਰ ਦੇ। 39ਵਾਂ ਦਿਨ ਸੀ ਅਰਦਾਸ ਦੇ, ਤਕਰੀਬਨ ਜਿਹੜੇ ਨੇ ਉਹ 5 ਪਦੇ ਸਮਾਪਤ ਹੋ ਚੁੱਕੇ ਸੀ। 6ਵਾਂ ਪਦਾ ਚੱਲ ਰਿਹਾ ਸੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਜਦੋਂ ਬੋਲੋ ਜੀ ਵਾਹਿਗੁਰੂ ਇਹ ਸ਼ਬਦ ਸਿੰਘ ਸਾਹਿਬ ਨੇ ਕਿਹਾ, ਉਸੇ ਵਕਤ ਇਹ ਜਿਹੜੀ ਨੌਜਵਾਨ ਬੱਚੀ ਅਰਦਾਸ ਖਲੋਤੀ, ਇਹਦੇ ਮੁੱਖ ਵਿੱਚੋਂ ਵਾਹਿਗੁਰੂ ਨਿਕਲ ਆਇਆ, ਇੱਕਦਮ ਵਾਹਿਗੁਰੂ। ਕਹਿੰਦੇ ਜਦੋਂ ਵਾਹਿਗੁਰੂ ਮੁੱਖ ਵਿੱਚੋਂ ਨਿਕਲਿਆ, ਜ਼ੋਰ ਲੱਗਾ, ਇੱਕਦਮ ਵਾਹਿਗੁਰੂ ਨਿਕਲ ਆਇਆ, ਕਹਿੰਦੇ ਸਾਰਾ ਸਰੀਰ ਦੇ ਲੂੰ ਕੰਡੇ ਖੜ੍ਹੇ ਹੋ ਗਏ, ਇੱਕਦਮ ਸਾਰਾ ਸਰੀਰ ਠੰਡਾ ਹੋ ਗਿਆ। ਦੁਬਾਰਾ ਫਿਰ ਕਹਿ ਕੇ ਵੇਖਿਆ, ਦੁਬਾਰਾ ਕਹਿੰਦੇ ਨਾ ਬੋਲੋ ਜੀ ਵਾਹਿਗੁਰੂ, ਦੁਬਾਰਾ ਫਿਰ ਜਦੋਂ ਵਾਹਿਗੁਰੂ ਕਿਹਾ, ਦੁਬਾਰਾ ਫਿਰ ਵਾਹਿਗੁਰੂ ਮੁੱਖ ਵਿੱਚੋਂ ਨਿਕਲਿਆ, ਕਹਿੰਦੇ ਬੈਰਾਗ ਨਾਲ ਜਿਵੇਂ ਸਾਰਾ ਅੰਦਰ ਧੋਤਾ ਗਿਆ ਹੋਵੇ, ਨੇਤਰਾਂ ਵਿੱਚੋਂ ਬੈਰਾਗ ਨਿਕਲਿਆ। ਫਿਰ ਕਹਿੰਦੇ ਉੱਥੇ ਉਹ ਭੈਣ ਜੀ ਉਹਨਾਂ ਨੇ ਖੁਦ ਦੱਸਿਆ, ਕਹਿੰਦੇ ਵੀ ਚੌਂਕੜਾ ਮਾਰ ਕੇ ਬੈਠ ਗਏ, ਫਿਰ ਜਿੰਨਾ ਚਿਰ ਤੱਕ 12 ਵਜੇ ਤੋਂ ਲੈ ਕੇ 4 ਵਜੇ ਤੱਕ ਕਹਿੰਦੇ ਮੈਂ ਕੀਰਤਨ ਸੁਣਿਆ, ਬੋਲਿਆ, ਫਿਰ ਨਾਲ ਕੀਰਤਨ ਸੁਣਿਆ, ਬੋਲਿਆ, ਆਵਾਜ਼ ਜਿਹੜੀ ਸੀ ਉਹ ਬਿਲਕੁਲ ਉਸੇ ਤਰ੍ਹਾਂ ਜਿੱਦਾਂ ਹੋਇਆ ਹੀ ਕੁਛ ਨਹੀਂ। ਕਹਿੰਦੇ ਆਵਾਜ਼ ਜਦੋਂ ਬਾਰ ਬਾਰ ਇਸੇ ਪ੍ਰਕਾਰ ਸ਼ਬਦ ਸੁਣੇ ਬੋਲੇ, ਸ਼ਾਮ ਦਾ ਸਮਾਂ ਹੋਇਆ, ਕਹਿੰਦੇ 4:30 ਹੋਣ ਵਾਲੇ ਸੀ, ਅਤੇ ਦਫ਼ਤਰ ਦੇ ਵਿੱਚ ਜਾ ਕੇ ਉਹ ਜਿੱਥੇ ਭਾਈ ਸਾਹਿਬ ਕਲਰਕ ਬੈਠਦੇ ਸੀ, ਕਹਿੰਦੇ ਦਫ਼ਤਰ ਵਿੱਚ ਜਾ ਕੇ ਅਤੇ ਉਹ ਭੈਣ ਜੀ ਕਹਿੰਦੇ ਮੈਂ ਆਵਾਜ਼ ਦੇ ਕੇ ਆਪਣੇ ਭਰਾ ਨੂੰ ਕਿਹਾ ਵੀ ਆਪਾਂ ਚੱਲੀਏ, ਆਪਾਂ ਘਰ ਨੂੰ ਚੱਲੀਏ। ਕਹਿੰਦੇ ਉਹਨਾਂ ਨੇ ਸਹਿਜ ਸੁਭਾਅ ਆਵਾਜ਼ ਦਿੱਤੀ ਵੀ ਬਸ ਚੱਲਦੇ ਹਾਂ, 5 ਮਿੰਟ ਰਹਿ ਗਏ ਛੁੱਟੀ ਹੋਣ ਵਿੱਚ। ਕਹਿੰਦੇ ਜਦੋਂ 5 ਮਿੰਟ ਉਹਨਾਂ ਨੇ ਸ਼ਬਦ ਵਰਤਿਆ ਨਾ ਚੱਲੀਏ, ਦੁਬਾਰਾ ਉਹਨਾਂ ਨੇ ਚਿਹਰੇ ਵੱਲ ਵੇਖਿਆ, ਕਹਿੰਦੇ ਉਸ ਵਕਤ ਉਸ ਸਮਾਂ ਹੀ ਇਹੋ ਜਿਹਾ ਸੀ ਵੀ ਬਿਆਨ ਹੀ ਨਹੀਂ ਸੀ ਕੀਤਾ ਜਾ ਸਕਦਾ ਵੀ ਉਹ ਆਨੰਦ। ਕਹਿੰਦੇ ਵੀ ਆਵਾਜ਼ ਇੱਕਦਮ ਖੜ੍ਹੇ ਹੋ ਗਏ। ਕਹਿੰਦੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਤਰਸ ਕੀਤਾ, 5 ਮਿੰਟ ਕਹਿੰਦੇ ਛੁੱਟੀ ਤਾਂ ਹੁੰਦੀ ਰਹੇਗੀ, ਫਿਰ ਬਾਂਹ ਫੜੀ, ਕਹਿੰਦੇ ਫਿਰ ਗੁਰੂ ਰਾਮਦਾਸ ਸਾਹਿਬ ਦਾ ਸ਼ੁਕਰਾਨਾ ਕਰਨ ਚੱਲੀ। ਕਹਿੰਦੇ ਆਵਾਜ਼ ਆਈ ਕਿਵੇਂ ਪ੍ਰਗਟ ਹੋਇਆ, ਕਹਿੰਦੇ ਮੈਂ ਵਾਹਿਗੁਰੂ ਕਹਿਣ ਵਾਸਤੇ ਅਰਦਾਸ ਕੀਤੀ ਸੀ, ਮਹਾਰਾਜ ਨੇ ਵਾਹਿਗੁਰੂ ਦੇ ਨਾਲ ਨਾਲ ਸਾਰਾ ਕੁਝ ਹੀ ਬੁਲਾ ਦਿੱਤਾ। ਔਰ ਇਹ ਅਸੀਂ ਗੋਲਕ ਗਿਣ ਰਹੇ ਸੀ, ਇੰਸਪੈਕਟਰ ਡਿਊਟੀ ਲਾ ਕੇ ਆਉਂਦਾ, ਇੱਕ ਅਫਸਰ ਨਾਲ ਡਿਊਟੀ ਲਾ ਕੇ ਆਉਂਦਾ, ਉਸ ਵੇਲੇ ਜਦੋਂ ਇਹ ਘਟਨਾ, ਇੱਕ ਉਹਨਾਂ ਨੇ ਗੁਰਦੁਆਰਾ ਭੱਠਾ ਸਾਹਿਬ ਦੀ ਘਟਨਾ ਸੁਣਾਈ, ਔਰ ਇੱਕ ਜਦੋਂ ਇਹ ਘਟਨਾ ਸੁਣਾਈ, ਕਹਿੰਦੇ ਵੀ ਅੱਜ ਵੀ ਉਹ ਡਿਊਟੀ ਕਰ ਰਹੇ ਭਾਈ ਜਰਨੈਲ ਸਿੰਘ, ਅੱਜ ਵੀ ਚੀਫ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 85 ਦੇ। ਔਰ ਉਹਨਾਂ ਨੇ ਜਦੋਂ ਇਹ ਕਹਿੰਦੇ ਵੀ ਉਸ ਵਕਤ ਉਹ ਜਿਹੜਾ ਕਲਰਕ ਸੀ ਉਹਨੇ ਭੈਣ ਦੀ ਬਾਂਹ ਫੜੀ, ਕਹਿੰਦੇ ਅੱਜ ਘਰ ਨਹੀਂ ਜਾਣਾ, ਅੱਜ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ 'ਤੇ ਤਰਲਾ ਲੈ ਕੇ ਸ਼ੁਕਰਾਨਾ ਕਰਨਾ, ਵੀ ਮਹਾਰਾਜ ਤੁਸੀਂ ਤਰਸ ਕੀਤਾ, ਤੁਹਾਡੇ ਦਰ ਤੋਂ ਗੂੰਗੇ ਵੀ ਬੋਲਣ ਲੱਗ ਪਏ। ਗੱਲ ਸਿਰਫ ਗੁਰਮੁਖੋ ਭਾਵਨਾ ਦੀ, ਔਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਦਰ 'ਤੇ ਉਹ ਬਖਸ਼ਿਸ਼। ਕਹਿੰਦੇ ਫਿਰ ਉੱਥੇ 4:30 ਵਜੇ ਛੁੱਟੀ ਤਾਂ ਹੋ ਗਈ, ਪਰ ਉੱਥੇ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ 'ਤੇ ਟਹਿਲ ਸੇਵਾ ਕੀਤੀ। ਅੱਜ ਵੀ ਉਹ ਪਰਿਵਾਰ ਬੜੇ ਸੁੱਖ ਅਤੇ ਆਨੰਦ ਵਿੱਚ, ਅੱਜ ਵੀ ਦਫ਼ਤਰ ਦੇ ਵਿੱਚ ਕੁਝ ਇਹੋ ਜਿਹੇ, ਤੁਸੀਂ ਦਫ਼ਤਰ ਬਾਹਰ ਜਾ ਕੇ ਖਲੋ ਜਾਏ, ਕੁਝ ਇਹੋ ਜਿਹੇ ਮੁਲਾਜ਼ਮ ਵੇਖੋਗੇ, ਛੁੱਟੀ ਦਾ ਟਾਈਮ ਹੁੰਦਾ, ਲੋਕ ਗੱਲਾਂ ਮਾਰਨ ਵਾਸਤੇ ਤੁਰਦੇ, ਕੁਝ ਇਹੋ ਜਿਹੇ ਮੁਲਾਜ਼ਮ ਤੁਹਾਨੂੰ ਉੱਥੇ ਮਿਲ ਜਾਣਗੇ ਜਿਹੜੇ ਕੇਵਲ ਅਤੇ ਕੇਵਲ 1 ਵੱਜ ਗਿਆ, ਆਪਣੀ ਕਲਮ ਰੱਖ ਦਿੱਤੀ, 5 ਮਿੰਟ ਉਡੀਕ ਕਰਨੀ ਕਿ ਕੋਈ ਜਾਣ ਵਾਲਾ ਤਾਂ ਨਹੀਂ, ਕੰਮ ਤਾਂ ਨਹੀਂ, ਉਹ ਉਡੀਕ ਕਰਕੇ ਸਿੱਧਾ ਉਹਨਾਂ ਨੇ ਹਰਿਮੰਦਰ ਸਾਹਿਬ ਬਾਹਰ ਪਰਿਕਰਮਾ ਵਿੱਚ ਬੈਠ ਕੇ ਕੀਰਤਨ ਸੁਣਨਾ। 5 ਮਿੰਟ ਰਹਿ ਗਏ, ਉੱਠ ਕੇ ਉਹਨਾਂ ਨੇ ਦਫ਼ਤਰ ਦੇ ਵਿੱਚ ਆਪਣਾ ਜਾ ਕੇ ਕੰਮ ਸ਼ੁਰੂ ਕਰਨਾ, ਕਿਉਂਕਿ ਅਤੇ ਕਈਆਂ ਦਾ ਸੁਭਾਅ ਹੀ ਇਹ ਕਿ 4:30 ਛੁੱਟੀ ਹੋਈ ਅਤੇ 4:30 ਤੋਂ 5:30 ਵਜੇ ਤੱਕ ਉੱਥੇ ਛੁੱਟੀ ਦੇ ਸਮੇਂ ਉੱਥੇ ਸੇਵਾ ਕਰਨੀ ਜੋੜੇ ਕਰ ਰਹਿ ਕੇ, ਅਤੇ ਬਖਸ਼ਿਸ਼ਾਂ ਫਿਰ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ 'ਤੇ ਵਰਤਦੀਆਂ ਨੇ, ਤੁਸੀਂ ਇੱਥੇ ਅਰਦਾਸ ਕਰੋਗੇ ਮਹਾਰਾਜ ਦੇ ਚਰਨਾਂ ਦੇ ਵਿੱਚ ਅਤੇ ਵਰਤਣਗੇ ਮਹਾਰਾਜ। ਪਰ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਜੈ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜਿਹਦੀ ਕਿਰਪਾ ਸਦਕਾ ਮਹਾਰਾਜ ਕਹਿਣ ਲੱਗੇ ਅੰਮ੍ਰਿਤ ਰੂਪੀ ਬਚਨ ਸੁਣਨ ਵਾਲੀ ਇਹ ਰਸਨਾ, ਇਹ ਜ਼ੁਬਾਨ ਜਿਹੜੀ ਹੈ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਜੈ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੈ ਪ੍ਰਸਾਦ ਸੁੱਖ ਸਹਿਜੇ ਬਸਣਾ। ਕਹਿੰਦੇ ਜਿਹਦੀ ਕਿਰਪਾ ਸਦਕਾ ਸੁੱਖ ਆਨੰਦ ਅਤੇ ਸਹਿਜ ਵਿੱਚ ਵੱਸ ਰਹੇ ਹਾਂ। ਸਤਿਗੁਰੂ ਮਹਾਰਾਜ ਕਹਿਣਗੇ ਕਿਰਪਾ ਦੇ ਘਰ ਦੇ ਵਿੱਚ ਉਹਦਾ ਸ਼ੁਕਰਾਨਾ ਕਰਨਾ ਬੜਾ ਜ਼ਰੂਰੀ ਹੈ। ਪੁਰਾਣੇ ਬਜ਼ੁਰਗ ਉਸਤਤ ਕਰਨ ਦਾ ਇੱਕੋ ਇੱਕ ਤਰੀਕਾ ਹੁੰਦਾ ਸੀ। ਬੜਿਆਂ ਵਿਦਵਾਨਾਂ ਨੇ ਲਿਖੀ ਇਹ ਘਟਨਾ ਨੂੰ, ਬੜਿਆਂ ਵਿਦਵਾਨਾਂ ਨੇ ਬੋਲਿਆ ਵੀ ਪਰ ਲਿਖਿਆ ਵੀ ਬਹੁਤ। ਕਹਿੰਦੇ ਪੁਰਾਣਾ ਸਮਾਂ ਹੁੰਦਾ ਸੀ, ਬਜ਼ੁਰਗ ਗੁਰੂ ਰਾਮਦਾਸ ਸਾਹਿਬ ਜੀ ਦੀ ਪਰਿਕਰਮਾ ਵਿੱਚ ਆਣ ਕੇ ਸਿਫਤ ਵੀ ਕਰਦੇ ਅਤੇ ਅਰਦਾਸ ਵੀ ਕਰ ਜਾਂਦੇ ਸੀ। ਕਹਿੰਦੇ ਪਰਿਕਰਮਾ ਵਿੱਚ ਆਣ ਕੇ ਬੈਠਣਾ ਧੰਨ ਗੁਰੂ ਰਾਮਦਾਸ, ਇਹ ਸਿਫਤ ਹੋ ਗਈ। ਗੁਰੂ ਸਾਹਿਬ ਤੁਸੀਂ ਧੰਨ ਹੋ। ਰੱਖੀ ਗਰੀਬ ਦੀ ਲਾਜ, ਇਹ ਅਰਦਾਸ ਹੋ ਜਾਣੀ। ਕਰੀ ਨਾ ਕਿਸੇ ਦਾ ਮੁਥਾਜ, ਇਹ ਭਰੋਸਾ ਹੋ ਜਾਂਦਾ ਸੀ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਦਰ ਦੇ ਉੱਪਰ ਇਹ ਤਾਂ ਦੁਨੀਆਂ ਦਾ ਇਤਿਹਾਸ ਹੈ ਕਿ ਸੁੱਕੇ ਹੋਏ ਹਰੇ ਹੁੰਦੇ ਵੇਖੇ ਉਸ ਪਰਿਕਰਮਾ ਵਿੱਚ ਬੈਠਣ ਵਾਲੇ, ਜਿਹੜੇ ਕੀਰਤਨ ਸੁਣਨ ਦੀ ਚਾਹਨਾ ਰੱਖਦੇ, ਅੰਦਰ ਕਿਤੇ ਬਹੁਤਾ ਸਮਾਂ ਅੰਦਰ ਜਾਣ ਦਾ ਉਹਨਾਂ ਮਿਲੇ ਅਤੇ ਅੰਦਰ ਬਿਲਕੁਲ ਸਤਿਗੁਰੂ ਜੀ ਦੀ ਭਾਵਨਾ ਵਿੱਚ ਬਿਲਕੁਲ ਇਕਾਗਰ ਹੋਇਆ ਹੋਵੇ। ਤੁਸੀਂ ਅੰਦਰ ਟਿਕ ਕੇ ਬੈਠੋ, ਪਰਿਕਰਮਾ ਵਿੱਚ ਬੈਠਾ ਹੋਇਆ ਬੰਦਾ ਕੀਰਤਨ ਸੁਣੇਗਾ, ਸੁੱਕੇ ਹੋਏ ਹਰੇ ਹੁੰਦੇ ਵੇਖੇਗਾ। ਸੁੱਕੇ ਹਰੇ ਕੀਤੇ ਜਾਂਦੇ ਉਸ ਪਰਿਕਰਮਾ ਵਿੱਚ ਕੀਰਤਨ ਸੁਣਨ ਵਾਲਿਆਂ ਦਾ ਅੰਦਰ ਕਰਤੇ ਪੁਰਖ ਦੀ ਯਾਦ ਵਿੱਚ ਸਮਰਪਿਤ ਹੁੰਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਜੇ ਪ੍ਰਸਾਦ ਜੀਵਨ ਦੇ ਵਿੱਚ ਸੁੱਖ ਸਹਿਜੇ ਵਸਣਾ, ਸੁੱਖ ਹੈ, ਆਨੰਦ ਹੈ, ਸਹਿਜ ਅਵਸਥਾ ਵਿੱਚ ਵਸੇਬਾ ਹੈ। ਫਿਰ ਅੱਗੇ ਮਹਾਰਾਜ ਜੀ ਨੇ ਕਿਹਾ ਜੈ ਪ੍ਰਸਾਦ ਹਸਤ ਕਰ ਚੱਲੇ ਹੈ। ਮਹਾਰਾਜ ਕਹਿੰਦੇ ਜਿਹਦੀ ਕਿਰਪਾ ਸਦਕਾ ਤੁਹਾਡੇ ਹੱਥ ਚੱਲ ਰਹੇ, ਕਰ ਕੰਮ ਕਰ ਰਹੇ ਹਨ, ਸਾਰੇ ਸਰੀਰ ਦੇ ਅੰਗ ਕੰਮ ਕਰ ਰਹੇ ਨੇ, ਸਤਿਗੁਰੂ ਕਹਿੰਦੇ ਉਹਦੇ ਸ਼ੁਕਰਾਨੇ ਦੇ ਵਿੱਚ ਬੜੀ ਸਮਰੱਥਾ ਹੈ। ਉਹਦੇ ਸ਼ੁਕਰਾਨੇ ਵਿੱਚ ਬੈਠ ਕੇ ਇਸ ਗੱਲ ਦਾ ਨਿਰਣਾ ਕਰ ਲੈਣਾ ਚਾਹੀਦਾ, ਕਿਉਂਕਿ ਦੁਨੀਆਂ 'ਤੇ ਬੇਸ਼ੁਮਾਰ ਬੰਦੇ ਉਹ ਜਿਹੜੇ ਘਰਾਂ ਵਿੱਚ ਬੈਠੇ ਜ਼ਰੂਰ ਇਹੀ ਅਰਦਾਸ ਕਰਦੇ ਵੀ ਹੱਥ ਕਾਬੂ ਵਿੱਚ ਆ ਜਾਣ, ਚੱਲ ਜਾਣ। ਇਹਨਾਂ ਨਾਲ ਫੜ ਕੇ ਕੋਈ ਬੁਰਕੀ ਖਾਣ ਵਾਸਤੇ ਤਰਸ ਰਿਹਾ ਹੈ ਵਾਰ ਵਾਰ। ਮਹਾਰਾਜ ਕਹਿਣਗੇ ਜਿਹਦੀ ਕਿਰਪਾ ਨਾਲ ਇਹ ਸਾਰਾ ਕੁਝ ਮਿਲ ਗਿਆ ਉਹਦੇ ਸ਼ੁਕਰ ਦੇ ਵਿੱਚ ਜਾਣਾ ਬਹੁਤ ਲਾਜ਼ਮੀ ਹੈ, ਉਹਦੇ ਸ਼ੁਕਰ ਵਿੱਚ ਸਮਰਪਿਤ ਹੋਣਾ ਬਹੁਤ ਲਾਜ਼ਮੀ। ਇੱਥੇ ਤਾਂ ਤੁਹਾਨੂੰ ਗੱਡੀ 'ਤੇ ਜਾਂਦਿਆਂ ਕੋਈ ਰਾਹ ਦੇ ਦੇ ਅਤੇ ਤੁਸੀਂ ਉਹਦਾ ਥੈਂਕ ਯੂ, ਉਹਦਾ ਧੰਨਵਾਦ ਕਰਦੇ ਹੋ। ਗੁਰਮੁਖੋ ਜਿਹਨੇ ਜ਼ਿੰਦਗੀ ਦੇ ਰਾਹ ਖੋਲ੍ਹ ਦਿੱਤੇ, ਉਹਦੇ ਅੱਗੇ ਅਰਦਾਸ ਕਿਉਂ ਨਹੀਂ, ਉਹਦੇ ਅੱਗੇ ਸ਼ੁਕਰਾਨਾ ਕਿਉਂ ਨਹੀਂ, ਉਹਦੇ ਅੱਗੇ ਸਮਰਪਣ ਭਾਵਨਾ ਕਿਉਂ ਨਹੀਂ ਹੁੰਦੀ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਦਰ 'ਤੇ ਅਸੀਂ ਕਿਸੇ ਵਿਅਕਤੀ ਨੂੰ ਵੇਖ ਲਈਏ ਵੀ ਆ ਸਾਡਾ ਮਦਦਗਾਰ 10 ਬੰਦਿਆਂ 'ਚ ਖਲੋਤੇ ਹੋਈਏ, ਆਪਾਂ ਉਹਨਾਂ 10 ਬੰਦਿਆਂ ਨੂੰ ਛੱਡ ਕੇ ਕਹਿੰਦੇ ਮੈਂ ਇੱਕ ਮਿੰਟ ਆਇਆ ਬਸ ਉਹਨਾਂ ਨੂੰ ਮਿਲਣਾ, ਸਾਨੂੰ ਪਤਾ ਵੀ ਉਹ ਬੰਦੇ ਨੇ ਸਾਡੀ ਮਦਦ ਕੀਤੀ। ਗੁਰਮੁਖੋ ਜਿਹਨੇ ਕਰੋੜਾਂ ਬੰਦਿਆਂ ਵਿੱਚ ਖਲੋਤਿਆਂ ਵਿੱਚ ਤੁਹਾਡੀ ਪੱਤ ਰੱਖ ਲਈ, ਫਿਰ ਦੁਨੀਆਂ ਨੂੰ ਛੱਡ ਕੇ ਉਸ ਪਾਸੇ ਸਮਰਪਿਤ ਹੋਣਾ ਬੜਾ ਲਾਜ਼ਮੀ। ਕਦੀ ਇਹੋ ਜਿਹਾ ਅਹਿਸਾਸ ਆਏ ਵੀ 4 ਬੰਦੇ ਗੱਲਾਂ ਵੀ ਕਰਦੇ ਹੋਣ ਅਤੇ ਬੰਦਾ ਇਸ ਗੱਲ ਦਾ ਅਹਿਸਾਸ ਕਰੇ ਭਾਈ ਸਾਹਿਬ ਬਸ ਇੱਥੇ ਸਮਾਪਤੀ, ਮੇਰਾ ਰਹਿਰਾ ਸਾਹਿਬ ਦਾ ਟਾਈਮ ਹੋ ਗਿਆ। ਸਗੋਂ ਸਾਨੂੰ ਖਲੋਤਿਆਂ ਨੂੰ ਬੰਦੇ ਚੇਤੇ ਕਰਾਉਂਦੇ ਭਾਈ ਸਾਹਿਬ ਰਹਿਰਾ ਸਾਹਿਬ ਨਹੀਂ ਕਰਨੀ, ਕੋਈ ਨਹੀਂ ਕਰ ਲੈਂਦੇ ਭਾਈ ਸਾਹਿਬ, ਕੋਈ ਗੱਲ ਨਹੀਂ, ਸਮਾਂ ਆਪਣਾ ਹੀ ਹੈ। ਇਹ ਟੁੱਟੇ ਹੋਏ ਇਨਸਾਨ ਦੀ ਨਿਸ਼ਾਨੀ ਅਤੇ ਜਿਹਦਾ ਨਿਤਨੇਮ ਟੁੱਟ ਗਿਆ ਇਸ ਗੱਲ ਦਾ ਨਿਰਣਾ ਸਮਝ ਲੈਣਾ, ਕਰਤੇ ਪੁਰਖ ਦੇ ਦਰ ਦੇ ਉੱਪਰ ਉਹਦੀ ਬੰਦਗੀ ਕਰਨ ਵਾਲੇ ਜਾਂ ਉਹਦੇ ਦਰ 'ਤੇ ਆਉਣ ਵਾਲੇ ਦਾ ਕਿਤੇ ਅਸੀਂ ਇਹੋ ਜਿਹਾ ਮਾੜਾ ਕਰ ਚੁੱਕੇ ਹਾਂ ਜਿਹਦੇ, ਕਿਉਂ ਸਤਿਗੁਰੂ ਸਾਹਿਬ ਜੀ ਨੇ ਕੋਈ ਝਿੜਕ ਨਹੀਂ ਮਾਰਨੀ ਹੈ, ਕੋਈ ਸਰੀਰਕ ਕਸ਼ਟ ਨਹੀਂ ਹੈ। ਬਸ ਜਿੱਦਣ ਤੁਹਾਡਾ ਨਿਤਨੇਮ ਟੁੱਟ ਗਿਆ ਸਮਝ ਲੈਣਾ ਵੀ ਤੁਹਾਡੇ ਕੋਲੋਂ ਕੋਈ ਇਹੋ ਜਿਹੇ ਵਿਅਕਤੀ ਦੀ ਨਿੰਦਾ, ਇਹੋ ਜਿਹੇ ਵਿਅਕਤੀ ਦਾ ਗੁਣਾ, ਇਹੋ ਜਿਹੇ ਵਿਅਕਤੀ ਨਾਲ ਕੋਈ ਮਾੜਾ ਕਰਮ ਹੋ ਗਿਆ ਜਿਹੜਾ ਅਕਾਲ ਪੁਰਖ ਦੇ ਬਹੁਤ ਨੇੜੇ ਸੀ, ਕਿਉਂਕਿ ਕਰਤਾ ਪੁਰਖ ਆਪਣੇ ਨਾਲੋਂ ਤੋੜ ਦਿੰਦਾ ਹੈ, ਉਹਦਾ ਨਿਯਮ ਹੈ, ਉਹ ਚੋਟ ਨਹੀਂ ਮਾਰਦਾ ਹੈ, ਨਿਤਨੇਮ ਭੁਲਾ ਦਿੰਦਾ, ਉਹ ਚੋਟ ਨਹੀਂ ਮਾਰਦਾ, ਸੇਵਾ ਕਰਨ ਦੀ ਬਿਰਤੀ ਖਤਮ ਹੋ ਜਾਂਦੀ, ਉਹ ਗੁਰੂ ਵਾਲੇ ਪਾਸੇ ਮੁੱਖ ਕਰਨਾ ਹੀ ਬੰਦ ਕਰਵਾ ਦਿੰਦਾ, ਯਾਦ ਹੀ ਨਹੀਂ ਆਉਂਦੀ। ਆਪਾਂ ਕਿਸੇ ਵੇਲੇ ਕਹਿੰਦੇ ਨਾ ਵੀ ਭਾਈ ਸਾਹਿਬ ਤੁਸੀਂ ਤਾਂ ਨੇਮ ਅਨੁਸਾਰ ਗੁਰਦੁਆਰੇ ਆਉਂਦੇ ਸੀ, ਹੁਣ ਕਿਉਂ ਨਹੀਂ ਆਉਂਦੇ, ਇਨਸਾਨ ਲਾਜਵਾਬ ਹੋ ਜਾਂਦਾ ਵੀ ਪਤਾ ਹੀ ਨਹੀਂ ਭਾਈ ਸਾਹਿਬ, ਪਤਾ ਹੀ ਨਹੀਂ ਲੱਗਦਾ। ਇਹਦਾ ਅਰਥ ਇਹ ਹੈ ਵੀ ਤੁਹਾਨੂੰ ਫਿਰ ਭੁਲਾ ਦਿੱਤਾ ਹੈ ਕਰਤੇ ਪੁਰਖ ਨੇ, ਕਿਉਂਕਿ ਗੁਣਾ ਇਹੋ ਜਿਹਾ ਹੋ ਗਿਆ, ਕਰਮ ਇਹੋ ਜਿਹਾ ਹੋ ਗਿਆ, ਕਿਸੇ ਉਹ ਸਾਤਵਿਕ ਬੰਦੇ ਦਾ ਤੁਸੀਂ ਦਿਲ ਦੁਖਾ ਕੇ ਕਰਮ ਇਹੋ ਜਿਹਾ ਕਰ ਦਿੱਤਾ ਜਿਹਦੇ ਕਰਕੇ ਤੁਹਾਡੀ ਰਹਿਰਾਸ ਸਾਹਿਬ ਕਰਨ ਦੀ ਬਿਰਤੀ ਭੁੱਲ ਗਈ, ਅੰਮ੍ਰਿਤ ਵੇਲਾ ਟੁੱਟ ਗਿਆ, ਸਿਮਰਨ ਟੁੱਟ ਗਿਆ, ਸੇਵਾ ਟੁੱਟ ਗਈ। ਸਤਿਗੁਰੂ ਸਾਹਿਬ ਮਹਾਰਾਜ ਇਸੇ ਕਰਕੇ ਕਹਿੰਦੇ ਕਿ ਜੈ ਪ੍ਰਸਾਦ ਹਸਤ ਕਰ ਚਲੇ, ਹੱਥ ਚੱਲ ਰਹੇ ਹਨ, ਕੰਮ ਕਰ ਰਹੇ ਹਨ, ਜੈ ਪ੍ਰਸਾਦ ਸੰਪੂਰਨ ਫਲ ਹੈ, ਸੰਪੂਰਨ ਫਲ ਮਿਲ ਰਿਹਾ ਹੈ। ਅੱਖਾਂ, ਕੰਨ, ਨੱਕ, ਸਰੀਰ ਦਾ ਇਕੱਲਾ ਇਕੱਲਾ ਸੈਂਸਰ, ਤੁਸੀਂ ਇੱਕ ਅਹਿਸਾਸ ਵੇਖੀਏ ਵੀ ਮਹਾਰਾਜ ਤੁਹਾਡਾ ਸ਼ੁਕਰਾਨਾ ਕਿਵੇਂ ਕਰੀਏ। ਥੋੜ੍ਹਾ ਜਿਹਾ ਜ਼ੁਬਾਨ 'ਤੇ ਗਰਮ ਲੱਗ ਜਾਣਾ ਅਤੇ ਦੋ ਤਿੰਨ ਦਿਨ ਕਿਸੇ ਚੀਜ਼ ਦਾ ਸਵਾਦ ਨਹੀਂ ਆਉਂਦਾ ਅਤੇ ਬੰਦੇ ਦਾ ਹਾਲਾਤ ਕੀ ਹੋ ਜਾਂਦਾ। ਕਿੱਡੇ ਬਰੀਕ ਸੈਂਸਰ ਫਿੱਟ ਕੀਤੇ ਵੀ ਇੱਕ ਅੱਧਾ ਵੀ ਖਰਾਬ ਹੋ ਜਾਏ, ਇੱਕ ਅੱਧਾ ਵੀ ਥੋੜ੍ਹਾ ਜਿਹਾ ਚੱਲੇ ਨਾ ਅਤੇ ਬੰਦੇ ਦਾ ਮੰਦਾ ਹਾਲ ਹੋ ਜਾਂਦਾ। ਅਤੇ ਜਿਹਨੇ ਸਾਰੀ ਬੋਡੀ ਵਿੱਚ, ਸਾਰੇ ਸਰੀਰ ਵਿੱਚ, ਸਾਡੇ ਫੁਰਨੇ, ਸਾਡੀ ਸੋਚ, ਸਾਡੀ ਯਾਦ, ਸਾਰਾ ਕੁਝ ਜਿਹਨੇ ਵਸਾ ਕੇ ਅਤੇ ਬਿਲਕੁਲ ਸਾਨੂੰ ਸੰਪੂਰਨ ਕਰਕੇ ਇਸ ਸੰਸਾਰ 'ਤੇ ਭੇਜਿਆ, ਅਤੇ ਸਤਿਗੁਰੂ ਕਹਿਣਗੇ ਜੈ ਪ੍ਰਸਾਦ ਸੰਪੂਰਨ ਫਲ ਹੈ, ਜਿਹਦੀ ਕਿਰਪਾ ਸਦਕਾ ਸੰਪੂਰਨ ਫਲ ਮਿਲ ਰਿਹਾ ਹੈ ਸਾਰਾ ਕੁਛ। ਜੈ ਪ੍ਰਸਾਦ ਪਰਮ ਗਤ ਪਾਵੈ, ਜਿਹਦੀ ਕਿਰਪਾ ਸਦਕਾ ਪਰਮ ਗਤ ਹੈ, ਸ੍ਰੇਸ਼ਟ ਗਤ ਦੇ ਵਿੱਚ ਤੁਸੀਂ ਖਲੋਤੇ ਹੋ। ਚਾਰ ਬੰਦਿਆਂ ਵਿੱਚ ਤੁਹਾਨੂੰ ਮੱਥਾ ਟੇਕਿਆ ਜਾਂਦਾ, ਚਾਰ ਬੰਦਿਆਂ ਵਿੱਚ ਤੁਹਾਡੇ ਅੱਗੇ ਹੱਥ ਜੋੜੇ ਜਾਂਦੇ, ਚਾਰ ਬੰਦਿਆਂ ਵਿੱਚ ਤੁਹਾਨੂੰ ਜਿਹੜਾ ਸਲੂਟ ਮਾਰਿਆ ਜਾਂਦਾ, ਉਹਦਾ ਕਾਰਨ ਕੀ ਹੈ, ਤੁਹਾਡੀ ਸਿਫਤ ਕੀਤੀ ਜਾਂਦੀ, ਇਹਦਾ ਅਰਥ ਹੈ ਸਤਿਗੁਰੂ ਸਾਹਿਬ ਜੀ ਨੇ ਉਹ ਸ੍ਰੇਸ਼ਟ ਗਤ ਬਣਾ ਦਿੱਤੀ, ਜਿੱਥੇ ਸੰਸਾਰ ਦੇ ਵਿੱਚ ਵੀ ਸਤਿਗੁਰੂ ਜੀ ਨੇ ਕਿਹਾ ਜਹ ਜਾਈਏ ਤਾਂ ਸੁਹੇਲੇ, ਅਤੇ ਬਖਸ਼ਿਸ਼ੇ ਕੀਤੀ ਕਰ ਕਿਰਪਾ ਪ੍ਰਭ ਮਿਲੇ। ਇੱਥੇ ਵੀ ਦੋਵੇਂ ਥਾਵ ਰੱਖੇ ਗੁਰਸੂਰੇ, ਇੱਥੇ ਵੀ ਰੱਖ ਲਿਆ, ਉੱਥੇ ਵੀ ਰੱਖ ਲਿਆ, ਅਤੇ ਸਤਿਗੁਰੂ ਮਹਾਰਾਜ ਇੱਥੇ ਜ਼ਿਕਰ ਕਰਦਿਆਂ ਕਹਿੰਦੇ ਜੈ ਪ੍ਰਸਾਦ ਸੁਖ ਸਹਿਜ ਸਮਾਵੈ। ਸਤਿਗੁਰੂ ਜੀ ਨੇ ਕਿਹਾ ਜੈ ਪ੍ਰਸਾਦ ਪਰਮ ਗਤ ਪਾਵੈ, ਜੈ ਪ੍ਰਸਾਦ ਸੁਖ ਸਹਿਜ ਸਮਾਵੈ, ਸੁਖ ਸਹਿਤ ਸਹਿਜ ਅਵਸਥਾ ਵਿੱਚ ਹੀ ਤੁਹਾਡੀ ਲੀਨਤਾ ਬਣ ਜਾਏ, ਸਮਾਈ ਹੋ ਜਾਏ, ਤੁਹਾਨੂੰ ਪਤਾ ਹੀ ਨਾ ਲੱਗੇ ਰਹਿ ਰਾਜ ਸਾਹਿਬ ਜੀ ਦਾ ਪਾਠ ਕਿੰਨੇ ਆਨੰਦ ਵਿੱਚ ਹੋ ਗਿਆ, ਸਮਾਂ ਕਿੰਨਾ ਲੱਗ ਗਿਆ, ਜਾਂ ਕਿੰਨੇ ਸਮੇਂ ਵਿੱਚ ਆਪਾਂ ਸੰਪੂਰਨ ਕੀਤਾ। ਸੇਵਾ ਕਰਦਿਆਂ ਸਮੇਂ ਦਾ ਅੰਦਾਜ਼ਾ ਹੀ ਨਾ ਹੋਵੇ, ਸਤਿਗੁਰੂ ਜੀ ਦੀ ਉਸਤਤ ਦੀ ਗੱਲ ਕਰਦੇ ਪਤਾ ਹੀ ਨਾ ਲੱਗੇ ਵੀ ਕਿੱਧਰ ਨੂੰ ਸਮਾਂ ਲੰਘ ਗਿਆ, ਇਹਦਾ ਅਰਥ ਹੈ ਕਿ ਸਾਡੀ ਸਮਾਈ ਹੋ ਗਈ, ਸਾਡੀ ਲੀਨਤਾ ਹੋ ਗਈ। ਐਸਾ ਪ੍ਰਭ ਤਿਆਗ ਅਵਰ ਕਤ ਲਾਗੋ, ਮਹਾਰਾਜ ਜੀ ਕਹਿੰਦੇ ਫਿਰ ਕਿਉਂ ਜਾਂਦੇ ਆਪਾਂ ਕਿਸੇ ਹੋਰ ਪਾਸੇ, ਇਹੋ ਜਿਹੇ ਨੂੰ ਤਿਆਗ ਕੇ ਫਿਰ ਕਿਉਂ ਕਿਸੇ ਦੂਸਰੇ ਪਾਸੇ ਜਾਂਦੇ। ਭਾਈ ਨੰਦ ਲਾਲ ਸਾਹਿਬ ਜੀ ਨੂੰ ਪੁੱਛਿਆ ਸੀ ਸਤਿਗੁਰੂ ਜੀ ਨੇ, ਕਹਿੰਦੇ ਮੰਗੋ ਕੀ ਮੰਗਦੇ ਹੋ, ਕਹਿੰਦੇ ਸਤਿਗੁਰੂ ਕੁਛ ਨਹੀਂ ਚਾਹੀਦਾ। ਜਦੋਂ ਗੁਰੂ ਕਹਿ ਦੇ ਸਿੱਖ ਨੂੰ ਵੀ ਕੀ ਚਾਹੀਦਾ, ਇਹਦਾ ਅਰਥ ਸਿੱਖ ਸਾਰਾ ਕੁਝ ਬਖਸ਼ਿਸ਼ਾਂ ਦਾ ਪਾਤਰ ਬਣ ਗਿਆ। ਮਹਾਰਾਜ ਜੀ ਕਹਿੰਦੇ ਨਹੀਂ ਦੱਸੋ, ਕਹਿੰਦੇ ਮਹਾਰਾਜ ਜਿਉਂਦੇ ਜੀ ਕੁਛ ਨਹੀਂ ਚਾਹੀਦਾ। ਸਤਿਗੁਰੂ ਕਹਿੰਦੇ ਫਿਰ ਮਰਨ ਤੋਂ ਬਾਅਦ ਮੰਗ ਲਓ। ਭਾਈ ਨੰਦ ਲਾਲ ਕਹਿੰਦੇ ਮਹਾਰਾਜ ਮਰਨ ਤੋਂ ਬਾਅਦ ਦੇ ਦਿਓਗੇ? ਸਤਿਗੁਰੂ ਕਹਿੰਦੇ ਦਿਆਂਗੇ, ਦੱਸੋ ਕੀ ਚਾਹੀਦਾ। ਕਹਿੰਦੇ ਮਹਾਰਾਜ ਜਿੱਦਣ ਮੇਰੇ ਸਰੀਰ ਦਾ ਸੰਸਕਾਰ ਹੋ ਗਿਆ ਨਾ, ਉੱਦਣ ਹਵਾ ਨੂੰ ਕਹਿ ਦਿਓ ਚੱਲੇ ਨਾ, ਅਤੇ ਜਿਹੜੀ ਮੇਰੇ ਸਰੀਰ ਦੀ ਸਵਾਹ ਹੈ ਉਹਨੂੰ ਵੀ ਕਹਿ ਦਿਓ ਵੀ ਉਹ ਉੱਡ ਕੇ ਬਾਹਰ ਨਾ ਜਾਏ। ਮਹਾਰਾਜ ਕਹਿੰਦੇ ਵੀ ਇਹ ਕੀ ਹੋਇਆ ਭਲਾ? ਕਹਿੰਦੇ ਮਹਾਰਾਜ ਦੁਨੀਆਂ ਨੂੰ ਪਤਾ ਹੈ ਕਿ ਨੰਦ ਲਾਲ ਕੇਵਲ ਗੁਰੂ ਗੋਬਿੰਦ ਸਿੰਘ ਦਾ ਹੈ, ਸੱਚੇ ਪਾਤਸ਼ਾਹ ਜੀ ਨੰਦ ਲਾਲ ਦੇ ਸਰੀਰ ਦੀ ਮਿੱਟੀ ਵੀ ਹਵਾ ਨਾਲ ਕਿਸੇ ਦੂਸਰੇ ਦੇ ਦਰਵਾਜ਼ੇ 'ਤੇ ਉੱਡ ਕੇ ਚਲੀ ਗਈ ਮੈਨੂੰ ਬਰਦਾਸ਼ਤ ਨਹੀਂ। ਮਹਾਰਾਜ ਮੇਰੇ ਸਰੀਰ ਦੀ ਮਿੱਟੀ ਵੀ ਕਿਸੇ ਦੂਸਰੇ ਦੇ ਦਰ 'ਤੇ ਨਹੀਂ ਜਾਣੀ ਚਾਹੀਦੀ। ਐਸਾ ਪ੍ਰਭ ਤਿਆਗ ਅਵਰ ਕਤ ਲਾਗੋ, ਮਹਾਰਾਜ ਕਹਿਣ ਲੱਗੇ ਜਦੋਂ ਇਸ ਤਰ੍ਹਾਂ ਦਾ ਸਤਿਗੁਰੂ, ਜੈਸਾ ਸਤਿਗੁਰੂ ਸੁਣੀ ਦਾ ਤੈਸੋ ਹੀ ਮੈਂ ਡੀਟ, ਵਿਛੁੜਿਆ ਮਿਲੇ ਪ੍ਰਭੂ ਹਰ ਦਰ ਕੈ ਕਾ ਬਸੀਟ, ਫਿਰ ਕਿਉਂ ਤਿਆਗੀਏ? ਗੁਰਪ੍ਰਸਾਦ ਨਾਨਕ ਮਨ ਜਾਗੋ, ਸਤਿਗੁਰੂ ਕਹਿੰਦੇ ਗੁਰੂ ਦੀ ਕਿਰਪਾ ਨਾਲ ਮਨ ਵਿੱਚ ਇਸ ਗੱਲ ਦੀ ਜਾਗਰਤੀ ਪੈਦਾ ਕਰੋ, ਜਾਗੋ, ਜਾਗ ਲੈਣਾ ਚਾਹੀਦਾ। ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਾਹੇ ਗਾਫਲ ਸੋਇਆ। ਇਸ ਕਰਕੇ ਉਹਦਾ ਤਿਆਗ ਨਹੀਂ, ਉਹ ਨਹੀਂ ਭੁੱਲਣਾ ਚਾਹੀਦਾ। ਪ੍ਰਸ਼ਾਦਾ ਭੁੱਲ ਸਕਦਾ, ਨਿਤਨੇਮ ਨਹੀਂ ਭੁੱਲਣਾ ਚਾਹੀਦਾ। ਸਤਿਗੁਰੂ ਸਾਹਿਬ ਕਿਰਪਾ ਕਰਨ, ਇੰਨੀ ਹਾਜ਼ਰੀ ਆਪ ਸਮੂਹ ਸਾਧ ਸੰਗਤ ਜੀ ਨੇ ਪ੍ਰਵਾਨ ਕਰਨੀ, ਭੁੱਲ ਚੁੱਕ ਦੀ ਖਿਮਾ, ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ, ਕਰੋ ਕਿਰਪਾ, ਆਪ ਜੀ ਬਖਸ਼ੋ ਅਸੀਸ ਆਓ। ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਐਸਾ ਪ੍ਰਭ ਤਿਆਗ ਅਵਰ ਕਤ ਲਾਗੋ, ਗੁਰਪ੍ਰਸਾਦ ਨਾਨਕ ਮਨ ਜਾਗੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਇਆ ਸਨ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੈਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ, ਉਹ ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ ਜੀ। ਸਾਫ ਸੰਗਤਾਂ ਨੇ ਇਸੇ ਤਰ੍ਹਾਂ ਗੁਰੂ ਦਰਬਾਰਾਂ ਵਿੱਚ ਸੱਜੇ ਰਹਿਣ ਦੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰੂ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰਮਤ ਕੀਤੀ ਹੈ। ਆਪ ਸਰਬੱਤ ਸੰਗਤਾਂ ਸਮਾਗਮਾਂ ਦੇ ਅੰਦਰ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਸੋ। ਸਤਿਗੁਰੂ ਜੀ ਕਿਰਪਾ ਕਰਨ, ਆਪ ਸਰਬੱਤ ਸੰਗਤਾਂ ਨੂੰ ਇਸੇ ਤਰ੍ਹਾਂ ਨਾਮ ਬਾਣੀ ਸੇਵਾ ਸਿਮਰਨ ਦੇ ਨਾਲ ਜੋੜ ਕੇ ਰੱਖਣ, ਘਰਾਂ ਦੇ ਵਿੱਚ ਸੁੱਖ ਸ਼ਾਂਤੀ, ਪਰਿਵਾਰਾਂ ਨੂੰ ਤੰਦਰੁਸਤੀ ਦੀ ਦਾਤ ਬਖਸ਼ਣ। ਸੋ ਪਿਆਰ ਵਾਲਿਓ, ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਦਾਸ ਰਿਆਂ ਤੋਂ ਕੀਰਤਨ ਕਰਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ, ਸਤਿਗੁਰੂ ਜੀ ਅਤੇ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਆਓ ਹੁਣ ਸਾਰੀ ਸੰਗਤ ਰਲ ਕੇ ਆਨੰਦ ਸਾਹਿਬ ਜੀ ਦੀ ਬਾਣੀ ਦਾ ਜਪ ਕਰੀਏ ਜੀ।

ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ ਅਤੇ ਗਵਾਹੀ ਦੇ ਕੇ ਨਿਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜ੍ਹੇ ਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨਤਰ ਕੀ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨਤਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ।

ਹਨ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ।

ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੀ ਤਾਣ, ਨਿਉਟਿਆਂ ਦੀ ਓੜ, ਸੱਚੀ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਸਮੇਂ ਦੇ ਦੀਵਾਨ ਸੱਜੇ ਸਜੇ ਹੋਏ ਦੀਵਾਨਾਂ ਅੰਦਰ ਸੋਧਾ ਰਹਿਰਾ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ, ਗੁਰ ਸ਼ਬਦ ਵਿਚਾਰ ਹੋਈ, ਆਰਤੀ ਜੀ ਕੇ ਕੀਰਤਨ ਹੋਏ, ਉਪਰੰਤ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸ਼ੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ, ਕੀਰਤਨ ਜਸ ਕਥਾ ਵਿਚਾਰਾਂ ਦੀ ਦਾਤ ਬਖਸ਼ਣੀ, ਸਤਿਗੁਰੂ ਜੀ ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਮਨਜੀਤ ਸਿੰਘ, ਬੀਬੀ ਹਰਜਿੰਦਰ ਕੌਰ, ਤਿਨ੍ਹਾਂ ਦੀ ਸਪੁੱਤਰੀ ਅੰਮ੍ਰਿਤ ਕੌਰ ਤਥਾ ਸਮੂਹ ਪਰਿਵਾਰ ਵੱਲੋਂ ਮਾਤਾ ਕੁਲਦੀਪ ਕੌਰ ਜੀ ਦੀ ਸਾਲਾਨਾ ਯਾਦ ਦੇ ਸੰਬੰਧ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਆਈ ਹੋਈ ਸੰਗਤ ਵਾਸਤੇ ਲੰਗਰ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ, ਸਤਿਗੁਰੂ ਜੀ ਉਹ ਕਿਰਪਾ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਣੇ, ਕਿਰਪਾਲਤਾ ਕਰਨੀ ਮਾਤਾ ਕੁਲਦੀਪ ਕੌਰ ਜੀ ਨੂੰ ਆਤਮਿਕ ਸ਼ਾਂਤੀ ਦੀ ਦਾਤ ਬਖਸ਼ਿਸ਼ ਕਰਨੀ ਪਾਤਸ਼ਾਹ ਜੀ ਉਹ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ, ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਪਰਮਿੰਦਰ ਸਿੰਘ ਗਰਚਾ ਸਮੂਹ ਪਰਿਵਾਰ ਵੱਲੋਂ ਬੇਟੀ ਗੁਰਨਾਜ ਕੌਰ ਦੇ ਜਨਮ ਦਿਨ ਦੇ ਸੰਬੰਧ ਵਿੱਚ ਅਰਦਾਸ, ਕਿਰਪਾ ਕਰਨੀ ਬੱਚੀ ਨੂੰ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਲਮੇਰੀ ਆਰਜਾ ਚੜ੍ਹਦੀ ਕਲਾ ਚੰਗੀ ਸੰਗਤ ਦੀ ਦਾਤ ਬਖਸ਼ਿਸ਼ ਕਰਨੀ, ਗੁਰਸਿੱਖੀ ਸਿਦਕ ਬਖਸ਼ਣਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਿਆ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਬੋ ਚਾਹੈ ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ।

ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨਹੂੰ ਵਿਸਾਰੇ, ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਕਹੈ ਨਾਨਕ ਮਨ ਮੇਰੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋਹਿਲਾ ਰਾਗ
2: ਜੁਗ ਜੁਗ ਅਟਲ, ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਧ ਸਿੰਘ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਅੱਜ ਦੇ ਸ਼ਾਮ ਦੇ ਸਮੁੱਚੇ ਦੀਵਾਨਾਂ ਦੀਆਂ ਸੇਵਾਵਾਂ, ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ, ਸੇਵਕ ਪਰਿਵਾਰ, ਸਰਦਾਰ ਮਨਜੀਤ ਸਿੰਘ ਜੀ, ਬੀਬੀ ਹਰਜਿੰਦਰ ਕੌਰ, ਬੇਟੀ ਅੰਮ੍ਰਿਤ ਕੌਰ, ਸਮੁੱਚੇ ਪਰਿਵਾਰ ਵੱਲੋਂ ਮਾਤਾ ਕੁਲਦੀਪ ਕੌਰ ਜੀ ਦੀ ਯਾਦ ਵਿੱਚ ਸਮੁੱਚੇ ਪਰਿਵਾਰ ਵੱਲੋਂ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ। ਗੁਰੂ ਸਾਹਿਬ ਕਿਰਪਾ ਕਰਨ, ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨ। ਪਿੱਛੇ ਸਮੂਹ ਪਰਿਵਾਰ ਨੂੰ ਸਾਗ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਪਰਿਵਾਰ ਦਾ ਆਉਣ ਵਾਲਾ ਸਮਾਂ ਸਤਿਗੁਰੂ ਜੀ ਸੁੱਖ ਦਾ ਬਤੀਤ ਕਰਾਉਣ। ਸਮੁੱਚੇ ਪਰਿਵਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ ਸੰਗਤਾਂ ਦੇ ਚਰਨਾਂ ਵਿੱਚ ਕਿ ਪਰਿਵਾਰ ਵੱਲੋਂ ਗੁਰੂ ਕਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੇ। ਸਮੂਹ ਸੰਗਤਾਂ ਚਰਨਾਂ ਵਿੱਚ ਬੇਨਤੀ ਹੈ ਕਿ ਫਸਟ ਇੰਟਰਨੈਸ਼ਨਲ ਯੂਥ ਹਾਕੀ ਕੱਪ ਜੋ ਕਿ 23 ਤਰੀਕ ਤੋਂ ਸ਼ੁਰੂ ਹੋਇਆ ਹੈ, ਕੱਲ੍ਹ ਦਾ ਆਖਰੀ ਇਸ ਇਹਨਾਂ ਦਾ ਖੇਡ ਮੇਲਾ ਹੈ। ਵੈਨਿਊ ਗੇਬਲ ਹਾਕੀ ਕੰਪਲੈਕਸ ਦੇ ਵਿੱਚ ਇਹ ਹੋ ਰਿਹਾ ਹੈ। ਸੋ ਸੰਗਤਾਂ ਚਰਨਾਂ ਵਿੱਚ ਬੇਨਤੀ ਹੈ, ਜਿਹੜੇ ਵੀ ਗੁਰਮੁਖ ਪਿਆਰੇ ਉੱਥੇ ਪਹੁੰਚ ਸਕਦੇ ਨੇ, ਕੱਲ੍ਹ ਆਖਰੀ ਦਿਨ ਹੈ ਗੇਮਾਂ ਦਾ। ਸੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਉੱਥੇ ਵੀ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ, ਅਤੇ ਆਉਣ ਵਾਲੇ ਦਿਹਾੜੇ ਜੋ ਗੁਰੂ ਘਰ ਵਿਖੇ ਮਨਾਏ ਜਾ ਰਹੇ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ 30 ਤਰੀਕ ਨੂੰ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਉਸ ਦਿਨ ਮਨਾਇਆ ਜਾਵੇਗਾ। ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ, ਅਤੇ ਭਗਤ ਕਬੀਰ ਸਾਹਿਬ ਜੀ ਦਾ ਜਨਮ ਦਿਹਾੜਾ 29 ਜੂਨ ਨੂੰ ਦਿਨ ਸੋਮਵਾਰ ਨੂੰ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਮਨਾਇਆ ਜਾਵੇਗਾ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪਣੇ ਸਮੇਂ 'ਚ ਸਮਾਂ ਕੱਢ ਕੇ ਵੱਧ ਤੋਂ ਵੱਧ ਗੁਰੂ ਘਰ ਵਿਖੇ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੀ ਸੇਵਾ ਹੋਵੇਗੀ, ਨਾਲ ਸੋਹਿਲਾ ਸਾਹਿਬ ਜੀ ਦੇ ਪਾਠ, ਉਪਰੰਤ ਸਤਿਗੁਰੂ ਜੀ ਆਪਣੇ ਨਿੱਜ ਆਸਣ ਨੂੰ ਜਾਣਗੇ, ਫਿਰ ਆਪ ਜੀ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋਹਿਲਾ ਰਾਗੌੜੀ ਦੀਪਕੀ ਮਹੱਲਾ ਪਹਿਲਾ, ਇੱਕੋ ਅੰਕਾਰ ਸਤਿਗੁਰ ਪ੍ਰਸਾਦ, ਜੈਕਾਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰੋ ਸਿਰਜਣਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ, ਨਿਤ ਨਿਤ ਜੀਅੜੇ ਸੁਮਾਲੀਅਨ ਦੇਖੈ ਗਾ ਦੇਵਣਹਾਰ, ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੁਮਾਰ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਆ ਸੀਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਮੇਲ, ਘਰ ਘਰ ਇਹੋ ਪਾਹੁਚਾ ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਸ਼ੈ ਘਰ ਸ਼ੈ ਗੁਰ ਸ਼ੈ ਉਪਦੇਸ਼, ਗੁਰ ਗੁਰ ਏਕੋ ਵੇ ਸਵਾਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਉ, ਵਿਸੋਏ ਚਸਿਆ ਘੜੀਆਂ ਪਹਿਰਾਂ ਦਿੱਤੀ ਵਾਰੀ ਮਾਹੋ ਹੋਆ ਸੂਰਜੇ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੁਹੇ ਕਉ ਸਹਸ ਮੂਰਤ ਨਨਾ ਏਕ ਤੋਹੀ ਸਹਸ ਪਦ ਬਿਮਨ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੁਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋ ਬਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰਿੰ ਕਉ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡੌਤ ਪੁਨ ਵੱਡਾ ਹੇ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿੰਨੇ ਅੰਤਰ ਹਉ ਮੈਂ ਕੰਡਾ ਹੇ ਜਿਉਂ ਜਿਉਂ ਚਲਹੈ ਚੁਬੈ ਦੁਖ ਪਾਵਹਿ ਜਮ ਕਾਲ ਸਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾ ਹੇ ਅਬਿਨਾਸੀ ਪੁਰਖ ਪਾਇਆ ਪਰਮੇ

ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰਗੋਬਿੰਦ ਨਾਉ ਸਿਮਰੋ ਸ੍ਰੀ ਹਰਿਰਾਏ। ਸ੍ਰੀ ਹਰਕ੍ਰਿਸ਼ਨ ਜੀ ਧਿਆਈਐ, ਜਿਸ ਜਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨੌਨ ਦਿਆਵੈ ਤਾਏ। ਸਭ ਥਾਈ ਹੁਣਾ ਜੀ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੁਣਾ ਜੀ ਸਹਾਏ। ਦਸਾਂ ਪਾਤਸ਼ਾਹੀਆਂ ਕੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਧਾਨ, ਓਟਿਆਂ ਦੀ ਓਟ ਸੱਚੇ ਪਿਤਾ, ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀਓ ਨੇ ਅਪਾਰ ਕਿਰਪਾ ਬਖਸ਼ਿਸ਼ ਮਹਿਰਾਮਤ ਕੀਤੀ। ਸਤਿਗੁਰੂ ਜੀ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕੀਤਾ। ਇਸ ਵੇਲੇ ਸੰਧਿਆ ਦੇ ਦੀਵਾਨ ਸਜਾਏ ਗਏ, ਦੀਵਾਨਾਂ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੀ ਟਹਿਲ ਸੇਵਾ ਕੀਤੀ ਗਈ। ਨਾਲ ਨਾਲ ਸੋਹਲਾ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ। ਸਮੁੱਚੀ ਬਾਣੀ ਪੜ੍ਹਦਿਆਂ ਟਹਿਲ ਸੇਵਾ ਕਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ, ਅਣਜਾਣ ਬੱਚੇ ਜਾਣ ਕੇ ਮੁਆਫ਼ ਕਰਨਾ, ਅਗਾਂਹ ਤੋਂ ਸ਼ੁੱਧ ਅਤੇ ਸਪੱਸ਼ਟ ਬਾਣੀ ਪੜ੍ਹਨ ਸੇਵਾ ਕਰਨ ਦੀ ਬਲ ਬੁੱਧ ਸਮਰੱਥਾ ਬਖਸ਼ਣੀ। ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਧੜੀ, ਆਪ ਜੀ ਕਿਰਪਾ ਕਰੋ, ਆਪਣੇ ਨਿੱਜੀ ਸਥਾਨਾਂ ਵੱਲ ਜਾਣ ਦੀ ਕਿਰਪਾਲਤਾ ਕਰੋ, ਸੰਗਤਾਂ ਨੂੰ ਛੁੱਟੀਆਂ ਬਖਸ਼ੋ, ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕਰਨਾ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ।

दिन रात गुण गावा गे।

ਸਰ ਬਿਰਿਆ ਭਰਪੂਰ ਆਗੈ ਜਾਤ ਰੂਪ ਨਾ ਜਾਏ ਤੇ ਆ ਹੋਵੇ ਜਿਹੀ ਕਰਮ ਕਮਾਏ ਸ਼ਬਦ ਉੱਚੋ ਉੱਚਾ ਹੋਏ ਨਾਨਕ ਸਾਚ ਸੁਮਾਵੈ ਸੋਏ ਆਸਾ ਮਹੱਲਾ ਤੀਜਾ ਭਗਤ ਰਤਾ ਜਨ ਸਹਿਜ ਸੁਭਾਏ ਗੁਰ ਕੈ ਭੈ ਸਾਚੈ ਸਾਚ ਸੁਮਾਏ ਬਿਨ ਗੁਰ ਪੂਰੇ ਭਗਤ ਨਾ ਹੋਏ ਮਨ ਮੁਖ ਰੁਨੇ ਆਪਣੀ ਪਦ ਖੋਏ ਮੇਰੇ ਮਨ ਹਰ ਜਪ ਸਦਾ ਧਿਆਏ ਸਦਾ ਆਨੰਦ ਹੋਵੈ ਦਿਨ ਰਾਤੀ ਜੋ ਇੱਛੈ ਸੋਈ ਫਲ ਪਾਏ ਰਹੋ ਗੁਰ ਪੂਰੇ ਤੇ ਪੂਰਾ ਪਾਏ ਹਿਰਦੈ ਸ਼ਬਦ ਸੱਚ ਨਾਮ ਵਸਾਏ ਅੰਤਰ ਨਿਰਮਲ ਅੰਮ੍ਰਿਤ ਸਰ ਨਹਾਏ ਸਦਾ ਸੁਚੇ ਸਾਹ ਸਮਾਏ ਹਰ ਪ੍ਰਭ ਵੇਖੈ ਸਦਾ ਹਜੂਰ ਗੁਰ ਪ੍ਰਸਾਦ ਰਿਹਾ ਭਰਪੂਰ ਜਹਾਂ ਜਾਉ ਤੈਂ ਵੇਖੈ ਸੋਏ ਗੁਰ ਬਿਨਦਾ ਤਾਵਰ ਨਾ ਕੋਈ ਗੁਰ ਸਾਗਰ ਪੂਰਾ ਭੰਡਾਰ ਉੱਤਮ ਰਤਨ ਜਵਾਰ ਅਪਾਰ ਗੁਰ ਪ੍ਰਸਾਦੀ ਦੇਵਨਹਾਰ ਨਾਨਕ ਬਖਸ਼ੇ ਬਖਸ਼ਣਹਾਰ ਆਸਾ ਮਹੱਲਾ ਤੀਜਾ ਗੁਰ ਸਾਇਰ ਸਤਿਗੁਰ ਸੱਚ ਸੋਏ ਪੂਰੇ ਭਾਗ ਗੁਰ ਸੇਵਾ ਹੋਏ ਸੋ ਬੂਝੇ ਜਿਸ ਆਪ ਬੁਝਾਏ ਗੁਰ ਪ੍ਰਸਾਦੀ ਸੇਵ ਕਰਾਏ ਗਿਆਨ ਰਤਨ ਸਭ ਸੋਜੀ ਹੋਏ ਗੁਰ ਪ੍ਰਸਾਦ ਅਗਿਆਨ ਬਨਾਸੈ ਅੰਧਨ ਜਾਗੈ ਵੇਖੈ ਸੱਚ ਸੋਈ ਰਹੋ ਮੋਹ ਗੁਮਾਨ ਗੁਰ ਸ਼ਬਦ ਜਲਾਏ ਪੂਰੇ ਗੁਰ ਤੇ ਸੋਜੀ ਪਾਏ ਅੰਤਰ ਵੈਲ ਗੁਰ ਸ਼ਬਦ ਪਛਾਣੈ ਆਵਣ ਜਾਣ ਰਹੇ ਥਿਰ ਨਾਮ ਸੁਮਾਣੈ ਜੰਮਣ ਮਰਨਾ ਹੈ ਸੰਸਾਰ ਮਨਮੁਖ ਚੇਤ ਮਾਇਆ ਮੋਹ ਗੁਬਾਰ ਪਰ ਨਿੰਦਾ ਬਹੁ ਕੂੜ ਕਮਾਵੈ ਵਿਸ਼ਟਾ ਕਾ ਕੀੜਾ ਬਿਸ਼ਟਾ ਮਾਏ ਸੁਮਾਵੈ ਸਤ ਸੰਗਤ ਮਿਲ ਸਭ ਸੋਜੀ ਪਾਏ ਗੁਰ ਕਾ ਸ਼ਬਦ ਹਰ ਭਗਤ ਦ੍ਰਿੜਾਏ ਭਾਣਾ ਮੰਨੇ ਸਦਾ ਸੁਖ ਹੋਏ ਨਾਨਕ ਸੱਚ ਸੁਮਾਵੈ ਸੋਏ ਆਸਾ ਮਹੱਲਾ ਤੀਜਾ ਪੰਚ ਪਦੇ ਸ਼ਬਦ ਮਰੈ ਤਿਸ ਸਦਾ ਆਨੰਦ ਸਤਿਗੁਰ ਪੇਟੇ ਗੁਰ ਗੋਬਿੰਦ ਨਾ ਫਿਰ ਮਰੈ ਨਾ ਆਵੈ ਜਾਏ ਪੂਰੇ ਗੁਰ ਤੇ ਸਾਚ ਸੁਮਾਏ ਜਿਨ ਕੋ ਨਾਮ ਲਿਖਿਆ ਤੁਰਲੇਖ ਤੇ ਅਣਦਿਨ ਨਾਮ ਸਦਾ ਤੇ ਆਵੈ ਗੁਰ ਪੂਰੇ ਤੇ ਭਗਤ ਵਸੇਖ ਰਹਾਉ ਜਿਨ ਕੋ ਹਰ ਪ੍ਰਭ ਲੈ ਮਿਲਾਏ ਤਿਨ ਕੀ ਗੈਨ ਗਤ ਕਹੀ ਨਾ ਜਾਏ ਪੂਰੇ ਸਤਿਗੁਰ ਦਿੱਤੀ ਵਡਿਆਈ ਉੱਤਮ ਪਦਵੀ ਹਰ ਨਾਮ ਸਮਾਈ ਜੋ ਕੁਛ ਕਰੇ ਸੋ ਆਪੇ ਆਪ ਇੱਕ ਕੜੀ ਮੈਂ ਥਾਪ ਉਹ ਥਾਪ ਕਹਿ ਕਹਿ ਕਹਿਣਾ ਆਖ ਸੁਣਾਏ ਜੇ ਸੋ ਕਾਲੇ ਥਾਂ ਨਾ ਪਾਏ ਜਿਣ ਕੈ ਪੋਤੈ ਪੁੰਨ ਤਿਨਾ ਗੁਰੂ ਮਿਲਾਏ ਸੱਚ ਬਾਣੀ ਗੁਰ ਸ਼ਬਦ ਸੁਣਾਏ ਜਹਾਂ ਸ਼ਬਦ ਵਸੈ ਤਹਾਂ ਦੁੱਖ ਜਾਏ ਗਿਆਨ ਰਤਨ ਸੱਚੈ ਸਹਿ ਸੁਮਾਏ ਨਾ ਮੈਂ ਜੇਵਡ ਹੋਰ ਧਨ ਨਾਹੀ ਕੋਏ ਜਿਸ ਨੂੰ ਬਖਸ਼ੇ ਸਾਚਾ ਸੋਈ ਪੂਰੇ ਸ਼ਬਦ ਮਨ ਵਸਾਏ ਨਾਨਕ ਨਾਮ ਰਤੀ ਸੁਖ ਪਾਏ ਆਸਾ ਮਹੱਲਾ ਤੀਜਾ ਨਿਰਤ ਕਰੇ ਬਹੁ ਵਾਜੇ ਵਜਾਏ ਮਨ ਅੰਦਾ ਬੋਲਾ ਹੈ ਕਿਸੇ ਆਖ ਸੁਣਾਏ ਅੰਤਰ ਲੋਭ ਭਰਮ ਆਨਾ ਲਵਾਓ ਦੀਵਾ ਬਲੈ ਨਾ ਸੋਜੀ ਪਾਏ ਗੁਰਮੁਖ ਭਗਤ ਘਟ ਚਾਨਣ ਹੋਏ ਆਪ ਪਛਾਣ ਮਿਲੈ ਪ੍ਰਭ ਸੋਏ ਰਹਾਉ ਗੁਰਮੁਖ ਨਿਰਤ ਹਰ ਲਾਗੈ ਭਾਉ ਪੂਰੇ ਤਾਲ ਵਿੱਚੋਂ ਆਪ ਗਵਾਏ ਮੇਰਾ ਪ੍ਰਭ ਸਾਚਾ ਆਪੇ ਜਾਣ ਗੁਰ ਕੈ ਸ਼ਬਦ ਅੰਤਰ ਬ੍ਰਹਮ ਪਛਾਣ ਗੁਰਮੁਖ ਭਗਤ ਅੰਤਰ ਪ੍ਰੀਤ ਪਿਆਰ ਗੁਰ ਕਾ ਸ਼ਬਦ ਸਹਿਜ ਵਿਚਾਰ ਗੁਰਮੁਖ ਭਗਤ ਜੁਗਤ ਸੱਚ ਸੋਏ ਪਾਖੰਡ ਭਗਤ ਨਿਤ ਦੁੱਖ ਹੋਈ ਇਹਾ ਭਗਤ ਜਨ ਜੀਵਤ ਮਰੈ ਗੁਰ ਪ੍ਰਸਾਦੀ ਭਉ ਜਲ ਤਰੈ ਗੁਰ ਕੈ ਬਚਨ ਭਗਤ ਥਾਏ ਪਾਏ ਹਰ ਜੀਉ ਆਪ ਵਸੈ ਮਣਿਆਈ ਹਰ ਕਿਰਪਾ ਕਰੇ ਸਤਿਗੁਰੂ ਮਿਲਾਏ ਨਿਚਲ ਭਗਤ ਹਰ ਸਿਉ ਚੇਤ ਲਾਏ ਭਗਤ ਰਤੇ ਤਿਨ ਸੱਚੀ ਸੋਏ ਨਾਨਕ ਨਾਮ ਰਤੇ ਸੁਖ ਹੋਏ ਆਸਾ ਘਰ ਅੱਠਵਾਂ ਕਾਫੀ ਮਹੱਲਾ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕਹਿ ਭਾਣੇ ਸਤਿਗੁਰ ਮਿਲੈ ਸੱਚ ਸੋਜੀ ਹੋਈ ਗੁਰ ਪ੍ਰਸਾਦੀ ਮਨ ਵਸੈ ਹਰ ਬੁਝੈ ਸੋਈ ਮੈਂ ਸੋਦਾ ਤਾਏ ਕਹਿ ਅਵਰ ਨਾਹੀ ਕੋਈ ਗੁਰ ਕਿਰਪਾ ਤੇ ਮਨ ਵਸੈ ਤਾਂ ਸਦਾ ਸੁਖ ਹੋਈ ਰਹੋ
ਇਸ ਜੁਗ ਮੈਂ ਨਿਰਭਉ ਹਰਨਾਮ ਹੈ ਪਾਈਐ ਗੁਰ ਵਿਚਾਰ, ਬਿਨ ਨਾਵੈ ਜਮ ਕੈ ਵਸ ਹੈ ਮਨਮੁਖ ਅੰਧ ਗਵਾਰ। ਹਰ ਕੈ ਭਾਣੈ ਜਨ ਸੇਵਾ ਕਰੈ ਬੂਝੈ ਸੱਚ ਸੋਈ, ਹਰ ਕੈ ਭਾਣੈ ਸਲਾਹੀਏ ਭਾਣੈ ਮੰਨਿਐ ਸੁਖ ਹੋਈ। ਹਰ ਕੈ ਭਾਣੈ ਜਨਮ ਪਦਾਰਥ ਪਾਇਆ ਮਤਿ ਉੱਤਮ ਹੋਈ, ਨਾਨਕ ਨਾਮ ਸਲਾਹੇ ਤੂੰ ਗੁਰਮੁਖ ਗਤ ਹੋਈ। ਆਸਾ ਮਹੱਲਾ ਚੌਥਾ ਕਰ ਦੂਜਾ। ਇੱਕ ਓਅੰਕਾਰ ਸਤਿ ਗੁਰ ਪ੍ਰਸਾਦ, ਤੂੰ ਕਰਤਾ ਸਚਿਆਰ ਮੈਡਾ ਸਾਈਂ, ਜੋ ਤੂੰ ਭਾਵੈ ਸੋਈ ਥੀਸੀ, ਜੋ ਤੂੰ ਦੇ ਸੋਈ ਹੋਂ ਪਾਈ ਰਹੋ।

ਜੋਗੀ ਮੇਲ ਜਿਸ ਨੂੰ ਤੂੰ ਜਾਣਾਏ ਸੋਈ ਜਨ ਜਾਣੇ ਹਰ ਗੁਣ ਸਾਧੀ ਆਖ ਵਖਾਣੇ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਿਜੇ ਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਅਵਰਨਾ ਕੋਈ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਇਕ ਓਅੰਕਾਰ ਸਤਿਗੁਰ ਪ੍ਰਸਾਦ ਰਾ ਗਿਆ ਸਾ ਕਰ ਦੂਜਾ ਮਹਲਾ ਚੌਥਾ ਕਿਸੇ ਧੜਾ ਕੀਆ ਮਿੱਤਰ ਸੁੱਤ ਨਾਲ ਪਾਈ ਕਿਸੇ ਧੜਾ ਕੀਆ ਕੁੜਮ ਸਕੇ ਨਾਲ ਜਵਾਈ ਕਿਸੇ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸੁਆਈ ਹਮਾਰਾ ਧੜਾ ਹਰ ਰਹਿਆ ਸਮਾਈ ਹਮ ਹਰ ਸਿਉਂ ਧੜਾ ਕੀਆ ਮੇਰੀ ਹਰ ਟੇਕ ਮੈਂ ਹਰ ਬਿਨ ਪੱਖ ਧੜਾਇਆ ਵਰਨਾ ਕੋਈ ਹਉਂ ਹਰ ਗੁਣ ਗਾਵਾਂ ਆ ਸੰਖ ਅਨੇਕ ਰਹਾਉ ਜਿਨ ਸਿਉਂ ਧੜੇ ਕਰੇ ਸੇ ਜਾਹੇ ਝੂਠ ਧੜੇ ਕਰ ਪਛੋ ਤਾਹੇ ਥਿਰ ਨਾ ਰਹੇ ਮਨ ਖੋਟ ਕਮਾਹੇ ਹਮ ਹਰ ਸਿਉਂ ਧੜਾ ਕੀਆ ਜਿਸ ਕਾ ਕੋਈ ਸਮਰੱਥ ਨਾਹੀਂ ਇਹ ਸਭ ਧੜੇ ਮਾਇਆ ਮੋਹ ਪਸਾਰੀ ਮਾਇਆ ਕੋਲੂ ਜੈ ਗਵਾਰੀ ਜਨਮ ਰਹਿ ਜੂਐ ਬਾਜੀ ਹਾਰੀ ਹਮਰਾ ਹਰ ਧੜਾ ਜੇ ਹਲਤ ਪਲਤ ਸਭ ਸਵਾਰੀ ਕਾਲਯੁਗ ਮੈਂ ਧੜੇ ਪੰਚ ਚੋਰ ਝਗੜਾਏ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਈ ਜਿਸ ਨੂੰ ਕਿਰਪਾ ਕਰੇ ਤਿਸ ਸਤ ਸੰਗ ਮਿਲਾਏ ਹਮਰਾ ਹਰ ਧੜਾ ਜਿਨੇ ਧੜੇ ਸਭ ਗਵਾਈ ਮਿਥਿਆ ਦੂਜਾ ਭਾਉ ਤੜੇ ਬੈ ਪਾਵੈ ਪਰਾਇਆ ਸਿਧਰੇ ਅਟਕਲੈ ਅਪਣਾਇਆ ਹੰਕਾਰ ਵਧਾਵੈ ਜੈਸਾ ਬੀਜੈ ਤੈਸਾ ਖਾਵੈ ਜਨ ਨਾਨਕਾ ਹਰ ਧੜਾ ਧਰਮ ਸਭ ਸ੍ਰੇਸ਼ਟ ਜਣਿਆ ਵੈ ਆਸਾ ਮਹੱਲਾ ਚੌਥਾ ਹਿਰਦੈ ਸੁਣ ਸੁਣ ਮਾਣੇ ਅੰਮ੍ਰਿਤ ਪਾਇਆ ਗੁਰਬਾਣੀ ਹਰ ਅਲਖ ਲਖਾਇਆ ਗੁਰਮੁਖ ਨਾਮ ਸੁਣੋ ਮੇਰੀ ਭੈਣਾ ਆਏ ਕੋਰਾ ਵਰਿਆ ਕਟ ਅੰਮ੍ਰਿਤ ਮੁਖ ਬੋਲੋ ਗੁਰ ਅੰਮ੍ਰਿਤ ਬਹਿਣਾ ਰਹਾਉ ਮੈਂ ਮਨ ਤਨ ਪ੍ਰੇਮ ਮਹਾਂ ਬੈਰਾਗ ਸਤਿਗੁਰ ਪੁਰਖ ਪਾਇਆ ਵਡਭਾਗ ਦੂਜੇ ਭਾਏ ਪਵੈ ਬੇਖ ਮਾਇਆ ਭਾਗ ਹੀ ਨਹੀਂ ਸਤਿਗੁਰ ਪਾਇਆ ਅੰਮ੍ਰਿਤ ਰਸ ਹਰਿਆ ਪਿਆਇਆ ਗੁਰਪੁਰੈ ਨਾਨਕ ਹਰ ਪਾਇਆ ਸਾ ਮਹੱਲਾ ਚੌਥਾ

ਆ ਗੁਰਮੁਖ ਹਰ ਲੈਣਾ ਰਹਾਉ। ਨਾਮ ਬਿਨਾ ਨਹੀਂ ਜੀਵਿਆ ਜਾਏ, ਵੱਡਾ ਭਾ ਗੁਰਮੁਖ ਹਰ ਪਾਏ। ਨਾਮਹੀਨ ਕਾਲਖ ਮੁੱਖ ਮਾਇਆ, ਨਾਮ ਬਿਨਾ ਤ੍ਰਿਗ ਤ੍ਰਿਗ ਜੀਵਾਇਆ। ਵੱਡਾ ਵੱਡਾ ਹਰ ਭਾ ਕਰ ਪਾਇਆ, ਨਾਨਕ ਗੁਰਮੁਖ ਨਾਮ ਦਵਾਇਆ। ਆਤਾ ਮਹੱਲਾ ਚੌਥਾ। ਗੁਣ ਗਾਵਾਂ ਗੁਣ ਬੋਲੀ ਬਾਣੀ, ਗੁਰਮੁਖ ਹਰ ਗੁਣ ਆਖ ਵਖਾਣੀ। ਜਪ ਜਪ ਨਾਮ ਮਨ ਭਇਆ ਆਨੰਦਾ, ਸਤ ਸਤ ਸਤ ਗੁਰ ਨਾਮ ਦਰੜਾਇਆ। ਰਸ ਗਾਏ ਗੁਣ ਪਰਮਾ ਆਨੰਦਾ ਰਹਾਉ। ਹਰ ਗੁਣ ਗਾਵੈ ਹਰ ਜਣ ਲੋਗਾ, ਵੱਡਾ ਭਾਗ ਪਾਏ ਹਰ ਨੇਰੇ ਜੋਗਾ। ਗੁਣ ਵਿਹੂਣ ਮਾਇਆ ਮਲ ਧਾਰੀ, ਬਿਨ ਗੁਣ ਜਨਮ ਮੂਏ ਅਹੰਕਾਰੀ। ਸਰੀਰ ਸਰੋਵਰ ਗੁਣ ਪ੍ਰਗਟ ਕੀਏ, ਨਾਨਕ ਗੁਰਮੁਖ ਮੱਤ ਤੱਤ ਕੱਢੀਏ। ਆਸਾ ਮਹੱਲਾ ਚੌਥਾ। ਨਾਮ ਸੁਣੀ ਨਾਮੋ ਮਨ ਪਾਵੈ, ਵੱਡਾ ਭਾਗ ਗੁਰਮੁਖ ਹਰ ਪਾਵੈ। ਨਾਮ ਜਪੋ ਗੁਰਮੁਖ ਪ੍ਰਗਾਸਾ, ਨਾਮ ਬਿਨਾ ਮੈਂ ਤਾਰ ਨਹੀਂ ਕਾਈ। ਨਾਮ ਰਵਿਆ ਸਭ ਸਾਥ ਗ੍ਰਾਸਾ ਰਾਉ। ਨਾਮੈ ਸੁਰਤ ਸੁਣੀ ਮਾਨ ਭਾਈ, ਜੋ ਨਾਮ ਸੁਣਾਵੈ ਸੋ ਮੇਰਾ ਮੀਤ ਸਿਖਾਈ। ਨਾਮ ਹੀਣ ਗਏ ਮੂੜ ਨੰਗਾ, ਪਚ ਪਚ ਮੂਏ ਬਿਖ ਦੇਖ ਪਤੰਗਾ। ਆਪੇ ਥਾਪੇ ਥਾਪਿਓ ਥਾਪੇ, ਨਾਨਕ ਨਾਮ ਦੇਵੈ ਹਰੇ ਆਪੇ। ਆਸਾ ਮਹੱਲਾ ਚੌਥਾ। ਗੁਰਮੁਖ ਹਰ ਹਰ ਵੇਲ ਵਧਾਈ, ਫਲ ਲਾਗੇ ਹਰ ਰਸ ਕਰਸਾਈ। ਹਰ ਹਰ ਨਾਮ ਜਪ ਅਨੰਤ ਤਰੰਗਾ, ਜਪ ਜਪ ਨਾਮ ਗੁਰਮਤਿ ਸਲਾਹੀ। ਮਾਰਿਆ ਕਾਲ ਜਮ ਕੰਕਰ ਭੋਇੰਗਾ ਰਹਾਉ। ਹਰ ਹਰ ਗੁਰਤ ਗੁਰਮੈਂ ਭਗਤ ਰਖਾਈ, ਗੁਰਤ ਉਠਾ ਸਿੱਖ ਦੇਵੈ ਮੇਰੇ ਭਾਈ। ਹਉਮੈ ਕਰਮ ਕਿਛੁ ਬਿਦ ਨਹੀਂ ਜਾਣੈ, ਜਿਉਂ ਕੁੰਚਰ ਨਾਏ ਖਾਕ ਸਿਰ ਜਾਣੈ। ਜੇ ਵਡਭਾਗ ਹੋਏ ਵੱਡ ਉੱਚੇ, ਨਾਨਕ ਨਾਮ ਜਪੇ ਸੱਚ ਸੂਚੇ। ਆਸਾ ਮਹੱਲਾ ਚੌਥਾ। ਹਰ ਹਰ ਨਾਮ ਕੀ ਮਨ ਭੂਖ ਲਗਾਈ, ਨਾਮ ਸੁਣਿਆ ਮਨ ਤ੍ਰਿਪਤ ਹੈ ਮੇਰੇ ਭਾਈ। ਨਾਮ ਜਪੋ ਮੇਰੇ ਗੁਰ ਸਿੱਖ ਮੀਤਾ, ਨਾਮ ਜਪੋ ਨਾਮੇ ਸੁਖ ਪਾਵੋ। ਨਾਮ ਰੱਖੋ ਗੁਰਮਤਿ ਮਨ ਚੀਤਾ ਰਹਾਉ। ਨਾਮੋ ਨਾਮ ਸੁਣੀ ਮਨ ਸਰਸਾ, ਨਾਮ ਲਾਹਾ ਲੈ ਗੁਰਮਤਿ ਬਿਗਸਾ। ਨਾਮ ਬਿਨਾ ਕੁਸ਼ਟੀ ਮੋਹ ਅੰਧਾ, ਸਭ ਨਿਫਲ ਕਰਮ ਕੀਏ ਦੁੱਖ ਧੰਦਾ। ਹਰ ਹਰ ਹਰ ਜਸ ਜਪੈ ਵਡਭਾਗੀ, ਨਾਨਕ ਗੁਰਮਤਿ ਨਾਮ ਲਿਵ ਲਾਗੀ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਮਹੱਲਾ ਚੌਥਾ। ਰਾਗ ਆਸਾ ਕਰ ਛੇਵੇਂ ਕੀਰਤਨ। ਹੱਥ ਕਰ ਤੰਤ ਵਜਾਵੈ ਜੋਗੀ, ਥੋਥਰ ਵਾਜੇ ਬੈਣ। ਗੁਰਮਤਿ ਹਰ ਗੁਣ ਬੋਲੋ ਜੋਗੀ, ਏ ਮਨੁਆ ਹਰ ਰੰਗ ਭੇਣ। ਜੋਗੀ ਹਰ ਦਿਓ ਮਤੀ ਉਪਦੇਸ਼, ਜੁਗ ਜੁਗ ਹਰ ਹਰੇ ਕੋ ਵਰਤੈ ਤਿਸ ਆਗੇ ਹਮ ਆਦੇਸ਼ ਰਹਾਉ। ਗਾਵੈ ਰਾਗ ਭਾਤ ਬੋ ਬੋਲੈ, ਮਨੁਆ ਖੇਲੇ ਖੇਲ। ਜੋ ਵੈਕੂਪ ਸਿੰਚਨ ਕੋ ਬਸੁਦਾ, ਉਠ ਬੈਲ ਗਏ ਚਰਬੇਲ। ਕਾਇਆ ਨਗਰ ਮੈਂ ਕਰਮ ਕਰਬੋ, ਹਰ ਜਾਮੈ ਹਰਿਆ ਖੇਤ। ਮਨੁਆ ਥਿਰ ਬੈਲ ਮਨ ਜੋਬੋ, ਹਰ ਸਿੰਚੋ ਗੁਰਮਤਿ ਜੇਤ। ਜੋਗੀ ਜੰਗਮ ਸ੍ਰਿਟ ਸਭ ਤੁਮਰੇ, ਜੋ ਦਿਓ ਮਤੀ ਤਿਤ ਚੇਲ। ਜਨ ਨਾਨਕੇ ਪ੍ਰਭ ਅੰਤਰ ਜਾਮੀ, ਹਰ ਲਾਭੋ ਮਨੁਆ ਪੇਲ। ਆਸਾ ਮਹੱਲਾ ਚੌਥਾ।

ਭਗਤ ਬਣਿਆਈ ਹਾਂ ਹਰ ਬਿਨ ਖਿਨ ਪਲ ਰਹਿ ਨਾ ਸਕੂੰ ਜੈਸੇ ਜਲ ਬਿਨ ਮੀਨ ਮਰ ਜਾਈ ਰਹੋ ਕਬ ਕੋ ਮੇਲੇ ਪੰਚ ਸਤ ਗੈਣ ਕਬ ਕੋ ਰਾਗ ਤੁਨੇ ਉਠਾਵੈ ਮੇਲਤ ਚੁਣਤ ਖਿਣ ਪਲ ਚਸਾ ਲਾਗੈ ਤਬ ਲਗ ਮੇਰਾ ਮਨ ਰਾਮ ਗੁਣ ਗਾਵੈ ਕਬ ਕੋ ਨਚ ਪਾਪ ਪਸਾਰੈ ਕਬ ਕੋ ਹਾਥ ਪਸਾਰੈ ਹਾਥ ਪਾਪ ਪਸਾਰਤ ਬਿਲਮ ਤਿਨ ਲਾਗੈ ਤਬ ਲਗ ਮੇਰਾ ਮਨ ਰਾਮ ਨਾਮ ਸੁਮਰੈ ਕਬ

ਆਤਮ ਹੱਲਾ ਚੌਥਾ ਸਤ ਸੰਗਤ ਮਿਲਿਆ ਹਰ ਸਾਧੂ ਮਿਲ ਸੰਗਤ ਹਰ ਗੁਣ ਗਾਏ ਗਿਆਨ ਰਤਨ ਬਲਿਆ ਘਟ ਚਾਨਣ ਅਗਿਆਨ ਅੰਧੇਰਾ ਜਾਏ ਹਰ ਜਨ ਨਾਚੋ ਹਰ ਹਰ ਧਿਆਏ ਐਸੇ ਸੰਤ ਮਿਲੇ ਮੇਰੇ ਭਾਈ ਹਮ ਜਨ ਕੇ ਧੋਵੈ ਪਾਏ ਰਹੋ ਹਰ ਹਰ ਨਾਮ ਜਪੋ ਮਨ ਮੇਰੇ ਅਨ ਦਿਨ ਹਾਰ ਲਿਵ ਲਾਏ ਜੋ ਇੱਛੋ ਸੋਈ ਫਲ ਪਾਵੋ ਫਿਰ ਭੂਖ ਨਾ ਲਾਗੈ ਆਏ ਆਪੇ ਹਰਿ ਅਪਰੰਪਰ ਕਰਤਾ ਹਰਿ ਆਪੇ ਬੋਲ ਬੁਲਾਏ ਸੇਈ ਸੰਤ ਪਲੇ ਤੁਧ ਭਾਵੈ ਜਿਨ ਕੀ ਪਤ ਪਾਵੈ ਥਾਏ ਨਾਨਕ ਆਖ ਨਾ ਰਾਜੈ ਹਰ ਗੁਣ ਜਿਉਂ ਆਖੈ ਤਿਉਂ ਸੁਖ ਪਾਏ ਭਗਤ ਭੰਡਾਰ ਦੀਏ ਹਰਿ ਆਪਣੇ ਗੁਣ ਗਾਹਕ ਬਣਜ ਲੈ ਜਾਏ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗਾਸਾ ਘਰ ਅੱਠਵੇਂ ਕੇ ਕਾਫੀ ਮਹੱਲਾ ਚੌਥਾ ਆਇਆ ਮਰਨ ਧਰਾਹੋ ਮੈਂ ਰੋਈਐ ਗੁਰਮੁਖ ਨਾਮ ਧਿਆਏ ਆਸਥਿਰ ਹੋਈਐ ਗੁਰ ਪੂਰੇ ਸ਼ਬਾਸ ਚੱਲਣ ਜਾਣਿਆ ਲਾਹਾ ਨਾਮ ਸੁਸਾਰ ਸ਼ਬਦ ਸਮਾਣਿਆ ਰਹੋ ਪੂਰਬ ਲਿਖ ਡੇਸ ਆਏ ਮਾਇਆ ਚੱਲਣ ਅੱਜ ਕੇ ਕੱਲ ਤੁਰੋਂ ਫੁਰਮਾਇਆ ਬਿਰਥਾ ਜਨਮ ਤਿਨਾ ਜਿਨੀ ਨਾਮ ਵਿਸਾਰਿਆ ਜੂਐ ਖੇਲਣ ਜਗ ਕੇ ਇਹ ਮਨ ਹਾਰਿਆ ਜੀਵਨ ਮਨ ਸੁਖ ਹੋਏ ਜਿਨ੍ਹਾਂ ਗੁਰ ਪਾਇਆ ਨਾਨਕ ਸੱਚੇ ਸੱਚ ਸੱਚ ਸਮਾਇਆ ਸਭ ਹੱਲਾ ਚੌਥਾ ਜਨਮ ਪਦਾਰਥ ਪਾਏ ਨਾਮ ਧਿਆਇਆ ਗੁਰ ਪ੍ਰਸਾਦੀ ਬੁੱਝ ਸੱਚ ਸਮਾਇਆ ਜਿਨ ਤੁਰ ਲਿਖਿਆ ਲੇਖ ਤਿੰਨੀ ਨਾਮ ਕਮਾਇਆ ਦਰ ਸੱਚੈ ਸਚਿਆਰ ਮਹਿਲ ਬੁਲਾਇਆ ਰਹੋ ਅੰਤਰ ਨਾਮ ਨਦਾਨ ਗੁਰਮੁਖ ਪਾਈਐ ਅਨ ਦਿਨ ਨਾਮ ਤੇ ਆਏ ਹਰ ਗੁਣ ਗਾਈਐ ਅੰਦਰ ਵਸਤ ਨੇਕ ਮਨ ਮੁਖ ਨਹੀਂ ਪਾਈਐ ਹਉਮੈ ਗਰਭੈ ਗਰਭ ਆਪ ਖੁਆਈਐ ਨਾਨਕ ਆਪੇ ਆਪ ਆਪ ਖੁਆਈਐ ਗੁਰਮਤ ਮਨ ਪ੍ਰਗਾਸ ਸੱਚਾ ਪਾਈਐ ਰਾਗ ਆਸਾ ਵਰੀ ਕਰ ਸੂਲਵਾਂ ਕੇ ਦੋ ਮਹੱਲਾ ਚੌਥਾ ਸੁਧੰਗ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਉ ਅਨ ਦਿਨ ਹਰ ਨਾਮ ਕੀਰਤਨ ਕਰੂੰ ਸਤਿਗੁਰ ਮੋਹ ਕੋ ਹਰ ਨਾਮ ਬਤਾਇਆ ਹਉ ਹਰ ਬਿਨ ਖਿਣ ਪਲ ਰਹਿ ਨਾ ਸਕੂੰ ਰਹਾਉ ਹਮਰਾ ਸਰਵਣ ਸਿਮਰਨ ਹਰ ਕੀਰਤਨ ਹਉ ਹਰ ਬਿਨ ਰਹਿ ਨਾ ਸਕੂੰ ਹਉ ਇੱਕ ਖਿਣ ਜੈਸੇ ਹੰਸ ਸਰਵਸ ਬਿਨ ਰਹਿ ਨਾ ਸਕੇ ਤੈਸੇ ਹਰ ਜਨ ਕਿਉਂ ਰਹਿ ਹਰ ਸੇਵਾ ਬਿਨ ਕਿਨਹੂੰ ਪ੍ਰੀਤ ਲਾਏ ਦੂਜਾ ਭਾਉ ਰਿਦ ਧਾਰ ਕਿਨਹੂੰ ਪ੍ਰੀਤ ਲਾਏ ਮੋਹ ਅਪਮਾਨ ਹਰ ਜਨ ਪ੍ਰੇਤ ਲਾਏ ਹਰ ਨਿਰਵਾਣ ਪਦ ਨਾਨਕ ਸਿਮਰਤ ਹਰ ਹਰ ਭਗਵਾਨ ਆਸਾ ਵਰੀ ਮਹੱਲਾ ਚੌਥਾ ਮਾਈ ਮੋਰੋ ਪ੍ਰੀਤਮ ਰਾਮ ਬਤਾਵੋ ਰੀ ਮਾਈ ਹਉ ਹਰ ਬਿਨ ਖੇਨ ਪਲ ਰਹਿ ਨਾ ਸਕੂੰ ਜੈਸੇ ਕਰਹਲ ਬੇਲ ਰੀ ਜਾਈ ਰਹੋ ਹਮਰਾ ਮਨ ਬੈਰਾਗ ਬਿਰਕਤ ਭਇਓ ਹਰ ਦਰਸ਼ਨ ਮੀਤ ਕੈ ਤਾਈ ਜੈਸੇ ਅਲ ਕਮਲਾ ਬਿਨ ਰਹਿ ਨਾ ਸਕੈ ਤੈਸੇ ਮੋਏ ਹਰ ਬਿਨ ਰਹਿ ਨਾ ਜਾਈ ਰਾਗ ਸ਼ਰਨ ਜਗਦੀਸ਼ਰ ਪਿਆਰੇ ਮੋਹ ਸ਼ਰਧਾ ਪੂਰ ਹਰ ਗੋਸਾਈ ਜਨ ਨਾਨਕੈ ਮਨ ਆਨੰਦ ਹੂਤ ਹੈ ਹਰ ਦਰਸ਼ਨ ਨਿਮਖ ਦਿਖਾਈ ਰਾਗ ਆਸਾ ਕਰ ਦੂਜਾ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਨ ਲਾਈ ਪ੍ਰੀਤ ਸੋਈ ਫਿਰ ਖਾਇਆ ਜਿਨ ਸੁਖ ਬਠਾਲੇ ਤਿਸ ਭਉ ਬਹੁਤ ਦੇਖਾਇਆ ਭਾਈ ਮੀਤ ਕੁਟੰਬ ਦੇਖ ਬੇਬਾ ਦੇ ਹਮਿਆਈ ਵਸਗਦ ਗੁਰ ਪ੍ਰਸਾਦੇ ਐਸਾ ਦੇਖ ਬੇਮੋਹਤ ਹੋਈ ਸਾਧਕ ਸਿੱਧ ਸੁਰ ਦੇਵ ਮਨੁੱਖਾ ਬਿਨ ਸਾਧੂ ਸਭ ਧਰੋਹਣ ਧਰੋਹੇ ਰਾਉ ਇੱਕ ਫਿਰੈ ਉਦਾਸੀ ਤਿਨ ਕਾਮ ਵਿਆ ਪੈ ਇੱਕ ਸੰਚੈ ਗ੍ਰਹੀ ਤਿਨ ਹੋਏ ਨਾ ਆਪੈ ਇੱਕ ਸਤੀ ਕਹਾਵੈ ਤਿਨ ਬਹੁਤ ਕਲ ਪਾਵੈ ਹਮ ਹਰ ਰਾਖੈ ਲਗ ਸਤਿਗੁਰੂ ਪਾਵੈ ਤਪ ਕਰ ਤੇ ਤਪਸੀ ਭੁਲਾਏ ਪੰਡਤ ਮੋਹੇ ਲੋਭ ਸਵਾਏ ਤ੍ਰੈਗੁਣ ਮੋਹੇ ਮੋਹੇ ਆਇਆ ਕਾਸ਼ ਹਮ ਸਤਿਗੁਰ ਰਾਖੇ ਦੇ ਕਰ ਹੱਥ ਗਿਆਨੀ ਕੀ ਹੋਏ ਵਰਤੀ ਦਾਸ ਕਰ ਜੋੜੇ ਸੇਵਾ ਕਰੇ ਅਰਦਾਸ ਜੋ ਤੂੰ ਕਹੇ ਸੋ ਕਾਰ ਕਮਾਵਾ ਜਾਂ ਨਾਨਕ ਗੁਰਮੁਖ ਨੇੜ ਨਾ ਆਵਾ ਆਸਾ ਮਹੱਲਾ ਪੰਜਵਾਂ ਸੱਸੂ ਤੇ ਪਰਕਿਨੀ ਵਾਖ ਦੇਰ ਜਠਾਣੀ ਮੋਈ ਦੁੱਖ ਸੰਤਾਪ ਕਰਕੇ ਜਠੇਰੇ ਕੀ ਚੂਕੇ ਕਾਣ ਪਿਰ ਰੱਖਿਆ ਕਿੰਨੀ ਸੁਗੜ ਸਜਾਣ ਸੁਣੋ ਲੋਕਾਂ ਮੈਂ ਪ੍ਰੇਮ ਰਸ ਪਾਇਆ ਦੁਰਜਣ ਮਾਰੇ ਵੈਰੀ ਸੰਘਾਰੇ ਸਤਿਗੁਰ ਮੋਹ ਕੋ ਹਰਨਾਮ ਦੇਵਾਇਆ ਰਹੋ
ਪਰਥਮੇ ਤਿਆਗੀ ਉਮਤਾ ਪ੍ਰੀਤ, ਦੁਤੀਆ ਤਿਆਗੀ ਲੋਗਾ ਰੀਤ, ਤ੍ਰੈ ਗੁਣ ਤਿਆਗ ਦੁਰਜਣ ਮੀਤ ਮਾਨੇ, ਤੁਰਿਆ ਗੁਣ ਮਿਲ ਸਾਧ ਪਛਾਨੇ, ਸਹਿਜ ਗੁਫਾ ਮੈਂ ਆਸਣ ਬੰਧਿਆ, ਜੋ ਸਰੂਪ ਅਨਾਹਦ ਵਾਜਿਆ। ਮਹਾਨੰਦ ਗੁਰ ਸ਼ਬਦ ਵਿਚਾਰ, ਪ੍ਰੇਸੋਂ ਰਾਤੀ ਤਨ ਸੁਹਾਗਣ ਨਾਰ, ਜਾਂ ਨਾਨਕ ਬੋਲੇ ਬ੍ਰਹਮ ਵਿਚਾਰ, ਜੋ ਸੁਣੇ ਕਮਾਵੈ ਸੂਤਰੈ ਪਾਰ। ਜਨਮ ਨਾ ਮਰੈ ਨਾ ਆਵੈ ਨਾ ਜਾਏ, ਹਰ ਸਿੱਤੀ ਹੋ ਰਹੇ ਸਮਾਏ, ਆਸਾ ਮਹਲਾ ਪੰਜਵਾਂ ਨਿਜ ਭਗਤੀ ਸੀਲਵੰਤੀ, ਨਾ ਰੂਪ ਨੂੰ ਪੂਰੀ ਆਚਾਰ, ਜਿਤ ਗ੍ਰਹਿ ਵਸੈ ਸੁਗ੍ਰਹਿ ਸੁਭਾਵੰਤ, ਗੁਰਮੁਖ ਪਾਈ ਕਿਨੈ ਬਿਰਲੈ ਜੰਤ, ਸੁਕਰਾਣੀ ਕਾਮਣ ਗੁਰ ਮਿਲ ਹਮ ਪਾਈ, ਜਜ ਕਾਜ ਪੁਰਥਾਇ ਸਹਾਈ ਰਹਾਉ, ਜਿਚਰ ਵਸੀ ਪਿਤਾ ਕੈ ਸਾਥ, ਤਿਚਰ ਕੰਤ ਬਹੁ ਫਿਰੈ ਉਦਾਸ, ਕਰ ਸੇਵਾ ਸਤਪੁਰਖ ਮਨਾਇਆ, ਗੁਰਿਆਣੀ ਕਰ ਮੈਂ ਤਾਂ ਸਰਬ ਸੁਖ ਪਾਇਆ। ਬੱਤੇ ਸੁਲਖਨੀ ਸੱਚ ਸੰਤਤ ਪੂਤ, ਆਗਿਆਕਾਰੀ ਸੁਗੜ ਸਰੂਪ, ਇਛ ਪੂਰੇ ਮਨ ਕੰਤ ਸੁਆਮੀ, ਸਗਲ ਸੰਤੋਕੀ ਦੇਰ ਜਠਾਨੀ, ਸਾ ਪਰਵਾਰੇ ਮਾਏ ਸਰੇਟ, ਮਤੀ ਦੇਵੀ ਦੇਵ ਰਜੇਟ, ਧਨ ਸੋ ਗ੍ਰਹਿ ਹੈ ਜਿਤ ਪ੍ਰਗਟੀ ਆਏ, ਜਨ ਨਾਨਕ ਸੁਖੇ ਸੁਖ ਵਿਹਾਏ, ਆਸਾ ਮਹੱਲਾ ਪੰਜਵਾਂ, ਮਤਾ ਕਰੂੰ ਸੋ ਪੱਕਣ ਨਾ ਦੇਈ, ਸੀਲ ਸੰਜਮ ਕਹੇ ਨਿਟ ਕਲੋਈ, ਵੇਸ ਕਰੇ ਬੋ ਰੂਪ ਦਿਖਾਵੈ, ਗ੍ਰਹਿ ਬਸਨ ਦੇਈ ਵੱਖ ਵੱਖ ਪਰਮਾਵੈ, ਘਰ ਕੀ ਨਾਇਕ ਕਰਵਾਤ ਨਾ ਦੇਵੈ, ਜਤਨ ਕਰੋ ਰਜਾਏ ਪਰੇ ਵੈ ਰਹਾਉ, ਤੁਰ ਕੀ ਭੇਜੇ ਆਈ ਅਮਰ ਨੌ ਖੰਡ, ਜੇਤੇ ਸਭ ਥਾਨ ਤਨੰਤਰ ਤੜ, ਤੀਰਥ ਨਾ ਛੋਡੈ ਜੋਗ ਸੰਨਿਆਸ, ਪੜ ਥਾਕੇ ਸਿਮਰਤ ਵੇਦ ਅਭਿਆਸ, ਜੈ ਬੈਸੂ ਤੈ ਨਾਲੇ ਬੈਸੇ, ਸਗਲ ਪਵਣ ਮੈਂ ਸਗਲ ਬਲ ਪਰਵੇਸੈ, ਹੋ ਸ਼ੀ ਸ਼ਰਨ ਪੈ ਰਹਿ ਨ ਪਾਈ, ਉਮੀਤਾ ਕੋ ਪੈ ਜਾਈ, ਸੁਣ ਉਪਦੇਸ਼ ਸਤਿਗੁਰ ਪੈ ਆਇਆ, ਗੁਰ ਹਰਿ ਹਰਿ ਨਾਮ ਹੋਏ ਮੰਤਰ ਦੜਾਇਆ, ਨਿਜ ਕਰ ਵਸਿਆ ਗੁਣ ਗਾਏ ਅਨੰਤਾ, ਪ੍ਰਭ ਮਿਲਿਓ ਨਾਨਕ ਭਏ ਅਚਿੰਤਾ, ਕਰ ਮੇਰਾ ਨਾਇਕ ਹੁਮਾਰੀ ਅਮਰ ਹਮ ਗੁਰ ਕੀ ਏ ਦਰਬਾਰੀ ਰਹਾਉ। ਦੂਜਾ ਆਸਾ ਮਹੱਲਾ ਪੰਜਵਾਂ, ਪਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਏ ਮਨੁੱਖ ਪਹਿਰਾਓ, ਤ੍ਰਿਤੀਏ ਮਤਾ ਕਿਛ ਕਰੋ ਪਾਇਆ, ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਤੇ ਆਇਆ, ਸਤ ਗੁਰਮੁਖ ਦੀ ਆਪਦੇ ਜੀਉ ਪਿੰਡ ਸਾਵਰ ਕਾ ਦੇ, ਜੋ ਕੇ ਕਰੀ ਸੋ ਤੇਰਾ ਤਾਣ, ਤੂੰ ਮੇਰੀ ਓਟ ਤੂੰ ਹੈ ਦੀਵਾਨ, ਤੁਦਨੋਂ ਛੋੜ ਜਾਈਐ ਪ੍ਰਭ ਕਹਿ ਤਾਰਿਆ, ਨਬੀਆ ਤੇਰੀ ਸੰਸਰ ਤੇਰੇ ਸੇਵਕੋ ਕਿਸ ਕੀ ਕਾਣ, ਸਾਖਤ ਪੂਲਾ

ਬਖਸ਼ਿੰਦ, ਧਨ ਸ਼ਾਹ ਪੂਰੇ ਬਖਸ਼ਿੰਦ। ਇਹੋ ਸੌਦਾ ਗੁਰਮੁਖ ਨੇ ਵਿਰਲੈ ਪਾਇਆ, ਸਹਿਲੀ ਖੇਪ ਨਾਨਕ ਲੈ ਆਇਆ। ਤਾਂ ਮਹੱਲਾ ਪੰਜਵਾਂ, ਗੁਣ ਅਵਗਣ ਮੇਰੋ ਕਾਸ ਨਾ ਬੇਚਾਰੋ, ਨਾ ਦੇਖਿਓ ਰੂਪ ਰੰਗ ਸ਼ਿੰਗਾਰੋ। ਚਾਜੇ ਚਾਰ ਕਿਸ ਵਿਦ ਨਹੀਂ ਜਾਨੀ, ਬਾਂਹ ਪਕੜ ਪ੍ਰੈਸ ਜੈਨੀ। ਸੁਣ ਬੋ ਸਖੀ ਕੰਤ ਮਾਰੋ, ਕੀ ਲੋ ਖਸਮਾਨਾ ਕਰਮ ਤਗਤਾ, ਰਾਖਿਓ ਕਰੇ ਆਪਣਾ ਕਿਆ ਜਾਣਾ, ਇਹ ਲੋਕ ਅਜਾਨਾ ਰਹੋ। ਸਹਾਗ ਮਾਰੋ ਆਪ ਹੁਣ ਸੋਇਓ, ਕੰਤ ਮਿਲਿਓ ਮੇਰਾ ਸਭ ਕੁਝ। ਇਹ ਆਂਗਣ ਮੇਰਾ ਏ ਸੋਭਾ ਚੰਦ, ਨਿਸ ਬਸ ਪੈ ਸੰਗ ਆਨੰਦ। ਬਸਤਰ ਮਾਰੇ ਰੰਗ ਚਲੂਲ, ਸਗਲਿਆ ਭਰਨ ਸੋਭਾ ਕੰਠ ਫੂਲ। ਪ੍ਰੈ ਪੈ ਕੀ ਦ੍ਰਿਟ ਪਾਏ ਸਗਲ ਨਿਦਾਨ, ਦੁੱਟ ਦੂਧ ਕੇ ਚੂਕੇ ਕਾਣ। ਸਦ ਖੁਸ਼ੀਆਂ ਸਦਾ ਰੰਗ ਮਾਣੇ, ਨੌ ਨਿਧ ਨਾਮ ਗ੍ਰਹਿ ਮੈਂ ਤ੍ਰਿਪਤਾਨੇ। ਕਹੋ ਨਾਨਕ ਜੋ ਪਿਰੈ ਸ਼ੰਗਾਰੀ, ਥਿਰ ਸੁਹਾਗਣ ਸੰਗ ਪਧਾਰੀ। ਆਸਾ ਮਹੱਲਾ ਪੰਜਵਾਂ, ਦਾਨ ਦੇ ਕਰ ਪੂਜਾ ਕਰਨਾ, ਲੈ ਦੇ ਤੁਨ ਮੂਹ ਕਰ ਪਰਨਾ। ਜੇਤ ਦਰ ਤੂੰ ਮੈਂ ਬ੍ਰਹਮਣ ਜਾਣਾ, ਤਿਤ ਦਰ ਤੂੰ ਹੀ ਐਂ ਪਛਤਾਣਾ। ਐਸੇ ਬ੍ਰਹਮਣ ਡੂਬੇ ਭਾਏ, ਨਿਰਾਪਰਾਧ ਚਿਤ ਵੈ ਬੁਰਿਆਈ ਰਹਾਉ। ਅੰਤਰ ਲੋ ਫਿਰੈ ਹਲਕਾਏ, ਨਿੰਦਾ ਕਰੇ ਸਿਰ ਭਾਰ ਉਠਾਏ। ਮਾਇਆ ਮੂਠਾ ਚੇਤੈ ਨਾਹੀ, ਪਰ ਮੈਂ ਪੂਲਾ ਬਹੁਤੀ ਰਾਹੀ। ਬਾਹਰ ਭੇਖ ਕਰੇ ਕਨੇਰੇ, ਅੰਤਰ ਵਿਖਿਆ ਉਤਰੇ ਘੇਰੇ। ਅਵਰ ਉਪਦੇਸੈ ਆਪ ਨਾ ਬੂਜੈ, ਸਾ ਬ੍ਰਹਮਣ ਕਹੀ ਨਾ ਸੀਜੈ। ਮੂਰਖ ਬਾਹਮਣ ਪ੍ਰਭੂ ਸਮਾਲ, ਦੇਖਤ ਸੁਣਤ ਤੇਰੇ ਹੈ ਨਾਲ। ਕਹੋ ਨਾਨਕ ਜੇ ਹੋਵੀ ਭਾਗ, ਮਾਣ ਛੋਟ ਗੁਰ ਚਰਨੀ ਲਾਗ। ਆਸਾ ਮਹੱਲਾ ਪੰਜਵਾਂ, ਦੁੱਖ ਰੋਗ ਭਏ ਗਤ ਤਨ ਤੇ, ਮਨ ਨਿਰਮਲ ਹਰ ਹਰ ਗੁਣ ਗਾਏ। ਭਏ ਆਨੰਦ ਮਿਲ ਸਾਧੂ ਸੰਗ, ਅਬ ਮੇਰਾ ਮਨ ਕਤੀ ਨਾ ਜਾਏ। ਤਪਤ ਬੁਝੀ ਗੁਰ ਸ਼ਬਦੀ ਮਾਏ, ਬਿਣਸ ਗਇਓ ਤਾਪ ਸਭ ਸਹਿਸਾ। ਗੁਰ ਸੀਤਲ ਮਿਲਿਓ ਸਹਿਜ ਸੁਭਾਇ ਰਹਾਉ। ਥਾਪਤ ਰਹੇ ਇੱਕ ਇੱਕ ਬੂਝਿਆ, ਆਏ ਬਸੇ ਅਬ ਨੇਚਲ ਥਾਏ। ਜਗਤ ਉਦਾਰਨ ਸੰਤ ਤੁਮਾਰੇ, ਦਰਸ਼ਨ ਪੇਖਤ ਰਹੇ ਅਕਾਏ। ਜਨਮ ਦੋਖ ਪਰੇ ਮੇਰੇ ਪਾਛੇ, ਅਬ ਪਕਰੇ ਨੇਚਲ ਸਾਧੂ ਪਾਏ। ਸਹਿਜ ਤੁਣ ਗਾਵੈ ਮੰਗਲ ਮਨੁਆ, ਅਬ ਤਾਂ ਕੋ ਫੋਨ ਕਾਲ ਨਾ ਖਾਏ। ਕਰਨ ਕਰਨ ਸਮਰੱਥ ਮਾਰੇ, ਸੁਖਦਾਈ ਮੇਰੇ ਹਰ ਹਰ ਰਾਏ। ਨਾਮ ਤੇਰਾ ਜਪ ਜੀਵੈ ਨਾਨਕ, ਓਤ ਪੋਤ ਮੇਰੇ ਸੰਗ ਸਹਾਏ। ਆਸਾ ਮਹੱਲਾ ਪੰਜਵਾਂ, ਅਰੜਾਵੈ ਬਿਲਲਾਵੈ ਨਿੰਦਕ, ਪਾਰ ਬ੍ਰਹਮ ਪਰਮੇਸ਼ਰ ਵਿਸਰਿਆ, ਆਪਣਾ ਕੀਤਾ ਪਾਵੈ ਨਿੰਦਕ ਰਹਾਉ। ਜੇ ਕੋਈ ਉਸ ਕਾ ਸੰਗੀ ਹੋਵੇ, ਨਾਲੇ ਲਏ ਸਦਾਵੈ ਅਣ ਹੁੰਦਾ ਅਜਗਰ। ਭਾਰ ਉਠਾਏ ਨਿੰਦਕ ਅਗਨੀ ਮਾਹੇ ਜਲਾਵੈ। ਪਰਮੇਸ਼ਰ ਕਾ ਦੁਆਰਾ ਜੈ ਹੋਏ ਬਤੀਤੈ, ਸੋ ਨਾਨਕ ਆਖ ਸੁਨਾਵੈ। ਭਗਤ ਜਨਾ ਕੋ ਸਦਾ ਆਨੰਦ ਹੈ, ਹਰ ਕੀਰਤਨ ਗਾਏ ਬੇਗਸਾਵੈ। ਆਸਾ ਮਹੱਲਾ ਪੰਜਵਾਂ, ਜੋ ਮੈਂ ਕੀਓ ਸਗਲ ਸਿੰਗਾਰਾ, ਤੋਪੀ ਮੇਰਾ ਮਨ ਨਾ ਪਤਿਆਰਾ। ਨਿੱਕ ਸੁਗੰਧਤ ਤਨ ਮੈਂ ਲਾਵੋ, ਉਹ ਸੁਖ ਤਿਲ ਸਮਾਨ ਨਹੀਂ ਪਾਵੋ। ਮਨ ਮੈਂ ਚਿਤਵੋ ਐਸੀ ਅਸਾਏ, ਪ੍ਰੇ ਦੇਖਤ ਜੀਵੋ ਮੇਰੀ ਮਾਈ। ਮਾਈ ਕਹਾਂ ਕਰੂੰ ਏ ਮਨ ਨਾ ਧੀਰੈ, ਪ੍ਰੇ ਪ੍ਰੀਤਮ ਬੈਰਾਗ ਹਿਰੈ ਰਹਾਉ। ਬਸਤਰ ਬੇਭੂਖਣ ਸੁਖ ਬਹੁਤ, ਬਸੇਖੈ ਓਏ ਪੀ ਜਾਨੋ ਕਿਤੇ ਨਾ ਲੇਖੈ। ਪਤ ਸੋ ਬਾਰ ਮਾਣ ਮਹੱਤ, ਆਗਿਆਕਾਰੀ ਸਗਲ ਜਗਤ। ਗ੍ਰਹਿ ਐਸਾ ਹੈ ਸੁੰਦਰ ਲਾਲ, ਪ੍ਰਭਾਵਾਂ ਤਾਂ ਸਦਾ ਨਿਹਾਲ। ਬਿੰਜਣ ਭੋਜਨ ਨਿੱਕ ਪ੍ਰਕਾਰ, ਰੰਗ ਤਮਾਸ਼ੇ ਬਹੁਤ ਬਿਥਰ। ਰਾਜ ਮਿਲਖੇ ਅਰ ਬਹੁਤ ਫਰਮਾਇਸ਼, ਮਨ ਨਹੀਂ ਤਰਾ ਪੈਤਰੇ ਸ਼ਨਾ ਨਾ ਜਾਇਸ। ਬਿਨ ਮਿਲਵੇ ਇਹ ਦਿਨ ਨਾ ਬਿਹਾਵੈ, ਮਿਲੈ ਪ੍ਰਭੂ ਤਾਂ ਸਭ ਸੁਖ ਪਾਵੈ। ਖੋਜਤ ਖੋਜਤ ਸੁਣੀ ਏ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਜਿਸ ਮਸਤਕ ਭਾਗ ਤਿਨ ਸਤਿਗੁਰ ਪਾਇਆ, ਪੂਰੀ ਆਸਾ ਮਨ ਤ੍ਰਿਪਤਾਇਆ। ਪ੍ਰਭ ਮਿਲਿਆ ਤਾਂ ਚੁੱਕੀ ਡੰਜਾ, ਨਾਨਕ ਲੱਦਾ ਮਨ ਤਨ ਮੰਜਾ। ਆਸਾ ਮਹੱਲਾ ਪੰਜਵਾਂ, ਪੰਚਪਦੇ ਪ੍ਰਥਮੈ ਤੇਰੀ ਨੀਕੀ ਜਾਤ, ਦੁਤੀਆ ਤੇਰੀ ਮੰਨਿਐ ਪਾਂਤ, ਤ੍ਰਿਤੀਆ ਤੇਰਾ ਸੁੰਦਰ ਥਾਨ। ਵਿਗੜ ਰੂਪ ਮਨ ਮੈਂ ਅਭਿਮਾਨ, ਸੋਹਣੀ ਸਰੂਪ ਸੁਜਾਨ। ਵਿੱਚ ਖਣ ਅਤ ਗਰਬੈ ਮੋਹੇ ਫਾਕੀ, ਤੂੰ ਰਹੋ ਅਤ ਸੂਚੀ ਤੇਰੀ ਪਾ।

ਸਾਬਿਤ ਕੋਈ ਲੋਭ ਸਵਾਨ ਕਾਪਰ ਪੈਰੈ ਭੋਗੈ ਭੋਗ ਯਾ ਚਾਰ ਕਰੈ ਸੋਭਾ ਮੈਂ ਲੋਗ ਚੋਆ ਚੰਦਨ ਸੁਗੰਧ ਵਿਸਤਾਰ ਸੰਗੀ ਖੋਟਾ ਕਰੋ ਚੰਡਾਲ ਅਵਰ ਜੋਨ ਤੇਰੀ ਪਨਹਾਰੀ ਇਸ ਧਰਤੀ ਮੈਂ ਤੇਰੀ ਸਿੱਖਦਾਰੀ ਸੋਨਾ ਰੂਪਾ ਤੁਝ ਮੈਂ ਦਾਮ ਸੀਲ ਬਗਾਰਿਓ ਤੇਰਾ ਕਾਮ ਜਾਂ ਕੋ ਦ੍ਰਿਸ਼ਟ ਮਾਇਆ ਹਰ ਰਾਏ ਸਾ ਬੰਦੀ ਤੇ ਲਈ ਛਡਾਏ ਸਾ ਸੰਗ ਮਿਲ ਹਰ ਰਸ ਪਾਇਆ ਕਹੋ ਨਾਨਕ ਸਫਲਿਓ ਕਾਇਮ ਸਭ ਰੂਪ ਸਭ ਸੁਖ ਬਣੇ ਸੁਹਾਗਣ ਅਤ ਸੁੰਦਰ ਵਿੱਚ ਗੁਣ ਤੂੰ ਰਹਾਓ ਦੂਜਾ ਸਾ ਮਹੱਲਾ ਪੰਜਵਾਂ ਇੱਕ ਤੁਕੇ ਦੂ ਜੀਵਤ ਦਿਸੈ ਤਿਸ ਤਰ ਪਰ ਮਰਨਾ ਮੂਆ ਹੋਵੈ ਤਿਸ ਨੇ ਚਲ ਰਹਿਣਾ ਜੀਵਤ ਮੂਏ ਮੂਏ ਸੇ ਜੀਵੇ ਹਰ ਹਰ ਨਾਮ ਅਵਖੁਦ ਮੁਖ ਪਾਇਆ ਗੁਰ ਸ਼ਬਦੀ ਰਸ ਅੰਮ੍ਰਿਤ ਪੀਵੇ ਰਹੋ ਕਾਚੀ ਮਟਕੀ ਬਿਣ ਸੁਬਿਨਾ ਸਾ ਜੇ ਛੂਟੈ ਤ੍ਰਿਕੁਟੀ ਤਿਸ ਨਿਜ ਘਰ ਵਾਸਾ ਉੱਚਾ ਚੜੈ ਸੋ ਪਵੈ ਪਏ ਆਲਾ ਤਰਨ ਪੜੈ ਤਿਸ ਲੱਗੈ ਨਾ ਕਾਲਾ ਪਰਮਤ ਫਿਰੇ ਤਿਨ ਕਿਛੂ ਨਾ ਪਾਇਆ ਸੇ ਆ ਸਿਰ ਜਿਨ ਗੁਰ ਸ਼ਬਦ ਕਮਾਇਆ ਜੀਓ ਪਿੰਡ ਸਭ ਹਰ ਕਾ ਮਾਲ ਨਾਨਕ ਗੁਰਮਿਲ ਭਏ ਨੇਹਾਲ ਆਸਾ ਮਹੱਲਾ ਪੰਜਵਾਂ ਪੁੱਤਰੀ ਤੇਰੀ ਬਿੱਦ ਕਰ ਥਾਟੀ ਜਾਣ ਸਤ ਕਰ ਹੋਏਗੀ ਮਾਟੀ ਮੂਲ ਸੰਭਾਲੋ ਅਚੇਤ ਗਵਾਰਾ ਇਤਨੇ ਕੋ ਤੁਮ ਕਿਆ ਗਰਬੇ ਰਹੋ ਤੀਨ ਸਿਰ ਕਾ ਦਿਹਾੜੀ ਮਹਿਮਾਨ ਅਵਰਵਤ ਤੁਝ ਮਾਇ ਮਾਨ ਬੇਟਾ ਅਤ ਰਗਤ ਪਰੇਟੇ ਚਾਮ ਇਸ ਉਪਰਲੇ ਰੱਖ ਗੁਮਾਨ ਏਕ ਵਸਤ ਬੂਝੈ ਤਾਂ ਹੋਵੈ ਪਾਕ ਬਿਨ ਬੂਝੇ ਤੂੰ ਸਦਾ ਨਾ ਪਾਕ ਕਹੋ ਨਾਨਕ ਗੁਰ ਕਹੋ ਕੁਰਬਾਨ ਜੇਤੇ ਪਾਈਐ ਹਰ ਪੁਰਖ ਸੁਜਾਣਾ ਸਾ ਮਹੱਲਾ ਪੰਜਵਾਂ ਇੱਕ ਤੁਕੇ ਚੁੱਪਦੇ ਇੱਕ ਘੜੀ ਦਿਨ ਸਮੋਕੋ ਬਹੁਤ ਦੇਹਾਰੇ ਮਨ ਨਾ ਰਹੇ ਕੈਸੇ ਮਿਲੂੰ ਪਿਆਰੇ ਇੱਕ ਪਲ ਦਿਨ ਸਮੋਕੋ ਕਬੂ ਨਾ ਬਿਹਾਵੈ ਦਰਸ਼ਨ ਕੀ ਮਨ ਆਸ ਕਨੇਰੀ ਕੋਈ ਐਸਾ ਸੰਤ ਮੋਕੋ ਪਿਰੈ ਮਿਲਾਵੈ ਰਹਾਉ ਚਾਰ ਪੈਰ ਚੌਂ ਜੁਗੈ ਸੁਮਾਨੇ ਰਹਿਣ ਪਈ ਤਵ ਅੰਤ ਨਾ ਜਾਣੇ ਪੰਚ ਦੂਤ ਮਿਲ ਪਿਰੋਂ ਵੀ ਛੋੜੀ ਭਰਮ ਭਰਮ ਰੋਵੈ ਹਾਥ ਪਛੋੜੀ ਜਨ ਨਾਨਕ ਹਰ ਦਰਸ਼ ਦਿਖਾਇਆ ਤਮਚੇਨ ਪਰਮ ਸੁਖ ਪਾਇਆ ਸਾ ਮਹੱਲਾ ਪੰਜਵਾਂ ਹਰ ਸੇਵਾ ਮੈਂ ਪਰਮ ਨਿਦਾਨ ਹਰ ਸੇਵਾ ਮੁਖ ਅੰਮ੍ਰਿਤ ਨਾਮ ਹਰ ਮੇਰਾ ਸਾਥੀ ਸੰਗ ਸਿਖਾਈ ਦੁੱਖ ਸੁਖ ਸਿਮਰੀ ਤੈ ਮੌਜੂਦ ਜਮ ਬਪਰਾ ਮੋਕੋ ਕਹਾਂ ਡਰਾਈ ਰਹੋ ਹਰ ਮੇਰੀ ਓਟ ਮੈਂ ਹਰ ਕਾ ਤਾਨ ਹਰ ਮੇਰਾ ਸਖਾ ਮਨ ਮੈਂ ਦੀਵਾਨ ਹਰ ਮੇਰੀ ਪੂੰਜੀ ਮੇਰਾ ਹਰ ਵੇ ਸਾਹੋ ਗੁਰਮੁਖ ਧਨ ਖੱਟੀ ਹਰ ਮੇਰਾ ਸਾਹੂ ਗੁਰ ਕਿਰਪਾ ਤੇ ਮਤ ਆਵੈ ਜਨ ਨਾਨਕ ਹਰ ਕਹਿ ਅੰਕ ਸੁਮਾਵੈ ਆਸਾ ਮਹੱਲਾ ਪੰਜਵਾਂ ਪ੍ਰਭ ਹੋਏ ਕਿਰਪਾਲ ਤਾਂ ਇਹ ਮਨ ਲਾਈ ਸਤਿਗੁਰ ਸੇਵ ਸਵੈ ਫਲ ਪਾਈ ਮਨ ਕਿਉਂ ਬੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ ਮਨ ਸਾ ਕਾ ਦਾਤਾ ਸਭ ਸੁਖ ਨਿਧਾਨ ਅੰਮ੍ਰਿਤ ਸਰ ਸਦ ਹੀ ਭਰਪੂਰਾ ਰਹੋ ਚਰਨ ਕਮਲ ਹਿਰਦੇ ਅੰਤਰ ਧਾਰੇ ਪ੍ਰਗਟੀ ਜੋਤ ਮਿਲੇ ਰਾਮ ਪਿਆਰੇ ਪੰਚ ਸਖੀ ਮਿਲ ਮੰਗਲ ਗਾਇਆ ਅਣਹਦ ਬਾਣੀ ਨਾਦ ਵਜਾਇਆ ਗੁਰੂ ਨਾਨਕ ਤੁੱਠਾ ਮਿਲਿਆ ਹਰ ਰਾਏ ਸੁਖ ਰਹਿਣ ਵਿਆਣੀ ਸਹਿਜ ਸੁਭਾਏ ਆਸਾ ਮਹੱਲਾ ਪੰਜਵਾਂ ਕਰ ਕਿਰਪਾ ਹਰ ਪ੍ਰਗਟੀ ਆਇਆ ਮਿਲ ਸਤਿਗੁਰ ਧਨ ਪੂਰਾ ਪਾਇਆ ਐਸਾ ਹਰ ਧਨ ਸੰਚੀ ਹੈ ਭਾਈ ਭਾਏ ਨਾ ਜਲੈ ਜਲ ਨਹੀਂ ਡੁੱਬੈ ਸੰਗ ਛੋੜ ਕਰਕਤ ਹੂੰ ਨਾ ਜਾਈ ਰਹੋ ਟੋਟ ਨਾ ਆਵੈ ਨ ਖੁੱਟ ਨਾ ਜਾਏ ਖਾਏ ਖਰਚ ਮਨ ਰਿਆ ਕਾਏ ਸੋ ਸੱਚ ਜਾਓ ਜਿਸ ਕਰ ਹਰ ਤਨ ਸੰਚਾਣਾ ਏ ਤਨ ਤੇ ਸਭ ਜਗ ਵਰਤਣ ਤਿਨ ਹਰ ਤਨ ਪਾਇਆ ਜਿਸ ਪੁਰਬ ਲੇਖੇ ਕਾ ਲੈਣਾ ਜਨ ਨਾਨਕ ਅੰਤਵਾਰ ਨਾਮ ਗਹਿਣਾ ਆਸਾ ਮਹੱਲਾ ਪੰਜਵਾਂ ਜੈਸੇ ਕਿਰਸਾਨ ਬੋਵੈ ਕਿਰਸਾਨੀ ਕਾਚੀ ਪਾਕੀ ਬਾਢ ਪਰਾਨੀ ਜੋ ਜਨਮੈ ਸੋ ਜਾਨੋ ਮੂਆ ਗੋਬਿੰਦ ਭਗਤ ਅਸਥਿਰ ਹਥੀ ਅਰਹਾਉ ਦਿਨ ਤੇ ਸਰ ਪਰ ਪਹੁੰਚੀ ਰਾਤ ਰਹਿਣ ਗਈ ਫਿਰ ਹੋਏ ਪ੍ਰਭਾਤ ਮਾਇਆ ਮੋਹੇ ਸੋਏ ਰਹੇ ਅਭਾਗੇ ਗੁਰ ਪ੍ਰਸਾਦ ਕੋ ਵਿਰਲਾ ਜਾਗੇ ਕਹੋ ਨਾਨਕ ਗੁਣ ਗਾਈਐ ਨੀਤ ਮੁਖ ਉਜਲ ਹੋਏ ਨਿਰਮਲ ਚੀਤ ਆਸਾ ਮਹੱਲਾ ਪੰਜਵਾਂ ਨੌ ਨਿਦ ਤੇਰੇ ਸਗਲ ਨਿਧਾਨ ਇੱਛਾ ਪੂਰਕ ਰੱਖੈ ਨਿਧਾਨ ਤੂੰ ਮੇਰੋ ਪਿਆਰੋ ਤਾਂ ਕਹਿ ਸੀ ਭੂਖਾ ਤੂੰ ਮਨ ਵਸਿਆ ਲੱਗੈ ਨਾ ਦੁਖਾ ਰਹੋ
जो तू करें सोई परवान, साचे साहिब तेरा सच फरमान। जां तुद पावे ता हर गुण गाओ, तेरे घर सदा सदा है न्याओ। साचे साहिब अलख आपेव, नानक लाया लागा सेव। आसा महला पंजवां, निकट जी कै सद ही संगा, कुदरत वरतै रूप अर रंगा। करै न झुरै न मन रोवन हारा, बनासे अवगत अगोचर। सदा सलामत खसम हमारा रहाउ, तेरे दासरे को किस की कान। जिसकी मीरा राखै आन, जो लौडा प्रभ की आया जात। तिस लौडे को किस की तात, बे मोहताज बे परवाहो। नानक दास कहो गुरवाहो। आसा महला पंजवां, हर रस छोड़ हो छै रस माता। कर मैं वस्त बार उठ जाता, सुनी न जाई सच अमृत काथा। रार करत झूठी लग गाथा, रहो वजो साहेब का से बरानी। ऐसे गुण आशा दो प्राणी, ते स्यों लूक जो सद ही संगी। काम ना आवै सो फिर मंगी, कहो नानक प्रभ दीन दयाला। ज्यों पावै त्यों कर प्रतपाला। आसा महला पंजवां जी।

ਪਾਪਾਂ ਦੇ ਸਮੁੰਦਰ ਵਿੱਚ ਜਦੋਂ ਤੂਫਾਨ ਆਉਂਦੇ ਨੇ, ਮਾਨਵਤਾ ਦੇ ਬੇੜੇ ਨੂੰ ਪਾਰ ਜਾਣ ਤੋਂ ਰੋਕਣ ਲਈ ਝੂਠ ਫਰੇਬ ਕੱਪ ਦੀਆਂ ਛੱਲਾਂ ਆਪਣੇ ਜੌਹਰ ਜ਼ਰੂਰ ਵਿਖਾਉਂਦੀਆਂ ਨੇ। ਸੂਬਾ ਸਰਹੰਦ ਨੇ ਮਾਤਾ ਗੁਜਰੀ ਸਮੇਤ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਇੱਕ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ। ਉਸ ਬੁਰਜ ਦੇ ਵਿੱਚ ਜਿਸ ਨੂੰ ਅੱਜ ਵੀ ਲੋਕ ਚੰਡਾਲ ਬੁਰਜ ਦੇ ਨਾਂ ਨਾਲ ਜਾਣਦੇ ਹਨ। ਸਾਰੀ ਰਾਤ ਦਾਦੀ ਮਾਤਾ ਜੀ ਬੱਚਿਆਂ ਨੂੰ ਆਪਣੀ ਬੁੱਕਲ ਦਾ ਨਿੱਘ ਦਿੰਦੇ ਰਹੇ। ਕੁਝ ਦਿਨਾਂ ਪਿੱਛੋਂ ਸੂਬਾ ਸਰਹੰਦ ਨੇ ਨਿੱਕੀਆਂ ਜਿੰਦਾਂ ਨੂੰ ਆਪਣੇ ਦਰਬਾਰ ਵਿੱਚ ਬੁਲਾ ਕੇ ਇਸਲਾਮ ਕਬੂਲ ਕਰਨ ਲਈ ਕਿਹਾ। ਇਨਕਾਰ ਬਦਲੇ ਤਲਵਾਰ ਨਾਲ ਕਤਲ ਕਰਨ ਦੀ ਧਮਕੀ ਵੀ ਦਿੱਤੀ। ਦਾਦੀ ਮਾਂ ਦੇ ਬੋਲਾਂ ਨੂੰ ਚੇਤੇ ਕਰਕੇ ਦਸ਼ਮੇਸ਼ ਦੇ ਰਾਜ ਦੁਲਾਰਿਆਂ ਨੇ ਸੂਬੇ ਨੂੰ ਜਵਾਬ ਵਿੱਚ ਕਿਹਾ ਕਿ ਅਸੀਂ ਸ਼ਹੀਦਾਂ ਦੇ ਸਿਰਤਾਜ ਉਸ ਦਾਦਾ ਦੇ ਪੋਤੇ ਹਾਂ ਜੋ ਹਿੰਦ ਦੀ ਚਾਦਰ ਬਣ ਕੇ ਕੁਰਬਾਨ ਹੋ ਚੁੱਕੇ ਨੇ। ਉਸ ਪਿਤਾ ਦੇ ਲਾਲ ਹਾਂ ਜਿਸ ਦੀਆਂ ਰਗਾਂ ਦੇ ਵਿੱਚ ਜੋ ਦੇ ਬਹਾਦਰ ਦਾ ਖੂਨ ਦੌੜ ਰਿਹਾ ਹੈ। ਜੇ ਸਾਡੇ ਪ੍ਰਾਣ ਜਾਂਦੇ ਨੇ ਤਾਂ ਚਲੇ ਜਾਣ, ਪਰ ਅਸੀਂ ਅਕਾਲ ਦੇ ਹੁਕਮ ਦੀ ਉਲੰਘਣਾ ਕਰਕੇ ਦੇਸ਼ ਅਤੇ ਧਰਮ ਦੇ ਦੁਸ਼ਮਣਾਂ ਦਾ ਦੀਨ ਅਖਤਿਆਰ ਕਰਨ ਲਈ ਹਰਗਿਜ਼ ਤਿਆਰ ਨਹੀਂ, ਮਰਨ ਲਈ ਸਦਾ ਤਿਆਰ ਹਾਂ। ਸੂਬਾ ਸਰਹੰਦ ਖਰੀਆਂ ਖਰੀਆਂ ਸੁਣਨ ਪਿੱਛੋਂ ਗੁੱਸੇ ਵਿੱਚ ਆ ਕੇ ਜਦ ਦੋਵਾਂ ਦਾ ਸਿਰ ਤਲਵਾਰ ਨਾਲ ਕਲਮ ਕਰਨ ਦਾ ਹੁਕਮ ਦੇਣ ਲੱਗਾ ਤਾਂ ਨਾਲ ਹੀ ਸੂਬਾ ਸਰਹੰਦ ਨੂੰ ਕੋਈ ਦੈਵੀ ਆਗਮੀ ਆਵਾਜ਼ ਸੁਣਾਈ ਦਿੱਤੀ ਕਿ ਇਹ ਬੇਸ਼ੱਕ ਨਿੱਕੀਆਂ ਜਿੰਦਾ ਨੇ ਪਰ ਬੇਟੇ ਕਲਗੀ ਧਰਦੇ ਨੇ। ਇਹਨਾਂ ਈਨ ਕਿਸੇ ਦੀ ਮੰਨਣੀ ਨਹੀਂ, ਨਾ ਜ਼ੁਲਮਾਂ ਤੋਂ ਇਹ ਡਰਦੇ ਨੇ। ਸੂਬੇ ਨੇ ਦੋਵਾਂ ਨੂੰ ਵਾਪਸ ਭੇਜ ਦਿੱਤਾ। ਪਹਿਲੀ ਰਾਤ ਵਰਗੀ ਫਿਰ ਦੂਸਰੀ ਰਾਤ ਇਹ ਦੋਵੇਂ ਮਾਸੂਮ ਜਿੰਦਾ ਆਪਣੀ ਦਾਦੀ ਮਾਂ ਦੀ ਗੋਦ ਦਾ ਨਿੱਘ ਮਾਣਦੀਆਂ ਰਹੀਆਂ। ਅਗਲੀ ਸਵੇਰ ਫਿਰ ਦੋ ਸਿਪਾਹੀ ਆਏ, ਦੋਵਾਂ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵੱਲ ਲੈ ਤੁਰੇ। ਸੂਬੇ ਨੇ ਦੋਵਾਂ ਨੂੰ ਦੀਨ ਕਬੂਲ ਕਰਨ ਲਈ ਪ੍ਰੇਰਿਆ, ਅਨੇਕਾਂ ਲੋਭ ਲਾਲਚ ਦਿੱਤੇ ਜਿਹਦੇ ਨਾਲ ਛੱਡਣ ਉਪਰੰਤ ਮੌਤ ਦੇ ਘਾਟ ਉਤਾਰ ਦੇਣ ਦੀ ਧਮਕੀ ਵੀ ਦਿੱਤੀ। ਸੂਬਾ ਸਰਹੰਦ ਦੀ ਕਚਹਿਰੀ ਵਿੱਚ ਬੈਠੇ ਨਵਾਬ ਸ਼ੇਰ ਮੁਹੰਮਦ ਖਾਂ ਮਲੇਰਕੋਟਲਾ ਨੇ ਸੂਬਾ ਸਰਹੰਦ ਨੂੰ ਕਿਹਾ ਕਿ ਕਿਸ ਗੁਨਾਹ ਬਦਲੇ ਇਹਨਾਂ ਮਾਸੂਮਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਰਹੀ ਹੈ, ਇਹ ਕਿੱਧਰ ਦਾ ਇਨਸਾਫ਼ ਅਤੇ ਕਿਹੋ ਜਿਹੀ ਸਰ੍ਹਾ ਹੈ। ਸ਼ਾਇਦ ਸੂਬਾ ਇਹਨਾਂ ਬੇਗੁਨਾਹ ਬੱਚਿਆਂ ਨੂੰ ਮੌਤ ਦੀ ਸਜ਼ਾ ਨਾ ਦਿੰਦਾ ਜੇਕਰ ਉਸ ਸਮੇਂ ਦੀਵਾਨ ਸੁੱਚਾਨੰਦ, ਜਿਸ ਦੀ ਗੁਰੂ ਜੀ ਨਾਲ ਕੁਝ ਜਾਤੀ ਰੰਜਿਸ਼ ਸੀ, ਇਹ ਨਾ ਕਹਿੰਦਾ ਕਿ ਤੁੰਮਿਓ ਤਰਬੂਜ ਨਾ ਹੁੰਦੇ ਜੇ ਲੱਖ ਪਿਉਂਦਾਂ ਲਾਈਏ, ਖਾਰੇ ਖੂਹ ਨਾ ਮਿੱਠੇ ਹੁੰਦੇ ਜੇ ਸਹਿ ਮਣਾ ਖੰਡ ਪਾਈਏ, ਸੱਪਾਂ ਦੇ ਪੁੱਤ ਮਿੱਤ ਨਾ ਹੁੰਦੇ ਭਾਵੇਂ ਚੂੜੀਆਂ ਭਰ ਭਰ ਦੁੱਧ ਪਿਲਾਈਏ। ਉਸਨੇ ਕਿਹਾ ਜੇ ਅਜੇ ਵੀ ਕੋਈ ਸ਼ੱਕ ਹੈ ਫਿਰ ਵੀ ਇਹਨਾਂ ਨੂੰ ਪੁੱਛ ਵੇਖੋ। ਸੂਬਾ ਸਰਹੰਦ ਦੇ ਪੁੱਛਣ ਉਪਰੰਤ ਬਾਬਾ ਜ਼ੋਰਾਵਰ ਸਿੰਘ ਨੇ ਪਹਿਲੇ ਦਿਨ ਵਾਲਾ ਹੀ ਉੱਤਰ ਦਿੱਤਾ ਕਿ ਉਹ ਚਾਰ ਦਿਨ ਐਸ਼ ਆਰਾਮ ਲਈ ਅਤੇ ਝੂਠੇ ਜੀਵਨ ਲਈ ਆਪਣਾ ਧਰਮ ਨਹੀਂ ਵੇਚਣਗੇ। ਜੋ ਤੇਰੇ ਜੀ ਵਿੱਚ ਆਵੇ ਤੂੰ ਕਰ ਵੇ, ਅਫਸੋਸ ਹੈ ਤੇਰੇ 'ਤੇ ਜੇ ਤੂੰ ਆਪਣੇ ਦਿਲ ਦਾ ਅਰਮਾਨ ਪੂਰਾ ਨਾ ਕਰੇ। ਸੂਬਿਆ, ਲਾਨਤ ਹੈ ਸਾਡੇ 'ਤੇ ਵੀ ਜੇ ਅਸੀਂ ਮੌਤ ਦਾ ਟਾਕਰਾ ਖਿੜੇ ਮੱਥੇ ਕਬੂਲ ਨਾ ਕਰੀਏ।

Ouais.

0: ਤਾਂ ਨਾਨਕ ਦੇਵੇ ਤਾਂ ਸਭ ਥਾਈ ਹੋਣਾ ਦੀ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਣਾ ਦੀ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਤਾਰ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ
1: ਸ੍ਰੀ ਵਾਹਿਗੁਰੂ
0: ਆਪ ਜੀ ਦੇ ਸਿੱਖਾਂ ਦਾ ਮਾਨੀ ਮਾਂ ਮਤ ਉੱਚੀ ਮਤ ਪਤ ਕਰ ਰੱਖਾ ਆਪ ਅਕਾਲ ਪੁਰਖ ਵਾਹਿਗੁਰੂ ਹੇ ਨਿਮਾਣਿਆਂ ਦੇ ਮਾਂ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਔਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਾਂ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਕੋਟਾਨ ਕੋਟਾਨ ਸ਼ੁਕਰ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਆਪ ਜੀ ਨੇ ਆਪਣੀ ਸੰਗਤਾਂ ਨੂੰ ਅੰਮ੍ਰਿਤ ਵੇਲਾ ਬਖਸ਼ਿਆ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਆਪਣੇ ਦਰ ਘਰ 'ਤੇ ਲੈ ਕੇ ਉਹ ਕੋਟਾਨ ਕੋਟਾਨ ਸ਼ੁਕਰ ਹੈ ਦਿੱਤੇ ਹੋਏ ਸਵਾਸਾਂ ਦਾ ਦਿੱਤੀਆਂ ਹੋਈਆਂ ਵਸਤਾਂ ਦਾ ਸਤਿਗੁਰੂ ਸੱਚੇ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀਓ ਮਹਾਰਾਜ ਜੀ ਆਗਿਆ ਬਖਸ਼ੋ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਦਿੱਤੇ ਜਿਤਨੇ ਅਤੇ ਹੋਰ ਬਾਣੀਆਂ ਪੜ੍ਹਨ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੀਆਂ ਬਾਣੀਆਂ ਸ਼ੁੱਧ ਅਤੇ ਸਪਸ਼ਟ ਆਪ ਹੀ ਪੜ੍ਹਾ ਲੈਣਾ ਕਲ ਚੁੱਕੀ ਜੀਵਾਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਤੂੰ ਮਹਾਰਾਜ ਜੀ ਔਰ ਚਾਰੋ ਅਸੀਂ ਸੋਚ ਕੇ ਮਾਫ਼ ਕਰਨਾ ਬਾਣੀ ਨੂੰ ਸੋਧ ਕੇ ਸੱਚਖੰਡ ਵਿੱਚ ਕੁਰਬਾਨ ਕਰ ਲਿਓ ਮਹਾਰਾਜ ਬਾਣੀ ਦਾ ਭਾਵ ਸਾਡੇ ਹਿਰਦਿਆਂ 'ਤੇ ਵਸਾਉਣ ਦੀ ਕਿਰਪਾਲਤਾ ਕਰ ਲਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਭਰਿਆ ਹੱਥ ਰੱਖੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੀਆਂ ਸੰਗਤਾਂ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਓ ਮਹਾਰਾਜ ਜੀ ਆਪ ਜੀ ਦੇ ਭਾਣੇ ਵਿੱਚ ਰਾਤ ਸਿੱਖਾਂ ਦੀ ਬਤੀਤ ਹੋਈ ਹੈ ਜੋ ਸਿੱਖਾਂ ਦਾ ਬਤੀਤ ਕਰਨਾ ਆਪਣੇ ਬਾਣੀ ਆਪਣੀ ਬਾਣੀ ਨਾਲ ਜੋੜ ਕੇ ਰੱਖਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਮੇਲਿਓ ਦੀ ਮੇਲ ਕਰਾਇਓ ਜਿਹਨਾਂ ਮਿਲਿਆ ਆਪ ਜੀ ਦਾ ਨਾਮ ਚਿੱਤਿਆ ਵੈ
1: ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਹੀ ਸਬਦ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਲੋਕ ਗੁਰਦੇਵ ਦਾਤਾ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਵਰਾ
2: ਗੁਰਦੇਵ ਸਖਾ ਗਿਆਨ ਭੰਜਨ ਗੁਰਦੇਵ ਮਨ ਸੋਹਦਰਾ
1: ਗੁਰਦੇਵ ਦਾਤਾ ਹਰ ਨਾਮ ਉਪਦੇਸੇ ਗੁਰਦੇਵ ਮਨ ਨਿਰੋਧਰਾ
3: ਗੁਰਦੇਵ ਸ਼ਾਂਤ ਸਤਿਗੁਰ ਮੂਰਤ ਗੁਰਦੇਵ ਪਾਰਸ ਪਰਸਪਰਾ
1: ਗੁਰਦੇਵ

ప్రభు కే సిమరన్ దుఃఖ నా

ਸਿਮਨ ਕਮਲ ਵਿਸਾਸਨ ਸੁਪਰਾ ਸਿਮਨ ਕਾਂਤ ਨਾ ਪਾਰ ਨਾਨਕ ਤਿੰਨ ਜਨ ਸਰਨੀ ਪਾਇਆ ਹਸਿਮਨ ਲੋਕ ਤੇ ਰੁਪਾਏ ਹਸਿਮਨ ਚੌਕੁੰਡ ਜਾਤੇ ਸਿਮਰ ਸਿਮਰ ਕਰਨਾ

0: ਸਾਜਣ ਕਹਿ ਓਟ ਸਤਾਣੀ ਓਤ ਭੋਜਨ ਹਰ ਰਸ ਰਾਤੇ ਹਰ ਪੈਰ ਜਨ ਹਰ ਹਰ ਜਪੈ ਹਰ ਕੀ ਭਗਤ ਮੁਕਤ ਭੋ
1: ਕਰੇ
0: ਹਰ ਜਾਤੇ ਹਰ ਕੋ ਨਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਕੀ ਮਹਿਮਾ ਸੰਦ੍ਰਿਤ ਵਸੈ ਸੰਕਾ

0: ਸਗਲ ਤਿਆਗ ਬੰਦ ਮੰਦੇ ਬਿਰਿਆ
1: ਪ੍ਰਕਾਰ ਕੀਏ ਬੋਜਤ ਨਾ
0: ਹੁੰਦਾ ਨਾ ਮੈਂ ਵਰਤ ਨਾ
1: ਘਟਾਏ ਹੋ ਮੈਂ ਕਰ ਰਾਤੀ
0: ਵਰਤ ਨੇਮ ਕਰੇ ਬਵਾਦੀ
1: ਨਹੀਂ ਦੁਲ ਰਾਮ ਨਾਮ ਵਿਚਾਰ
0: ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ
1: ਮਨ ਪ੍ਰਿਥਵੀ ਫਿਰੇ ਚਿਰ ਜੀਵੈ
0: ਮਾਂ ਦਾਸ ਵੀ ਸਰਦੀ ਵੈ
1: ਅਗਰ ਮਾਏ ਹੋ ਮਤ ਪ੍ਰਾਣ
0: ਅਨੇਕ ਸਵਰ ਹਰ ਪੁੰਦਾਨ
1: ਨਿਉਲੀ ਕਰਮ ਕਰੇ ਬਵਾਸਨ
0: ਜਨਮ ਸਮਸਮ ਜਮਤ ਸਾਧਨ
1: ਨਿਮਗ ਨਿਮਕਰ ਸਰੀਰ ਕਟਾਵੈ
0: ਤਪੀ ਹੋ ਮੈਂ ਮੈਲ ਨਾ ਜਾਵੈ
1: ਹਰ ਕੇ ਨਾਮ ਸੰਸਰ ਕਛ ਨਾਹਿ
0: ਨਾਨਕ ਗੁਰਮੁਖ ਨਾਮ ਜਪਤ ਗਤ ਪਾਏ
1: ਮਨ ਕਾਮਨਾ ਧੀਰ ਦੇ ਛੁਟੈ
0: ਮਨ ਮਨ ਤੇ ਉਡੈ
1: ਸੋਚ ਕਰੇ ਦਿਨ ਸਰ ਰਾਤ
0: ਕੀ ਮੈਂ ਨਾ ਦੰਦ ਤੇ ਜਾਤ
1: ਇਸ ਦੇਹੀ ਕੋ ਬਹੁ ਸਾਧਨਾ ਕਰੈ
0: ਮਨ ਤੇ ਕਬੂ ਨਾ ਵਿਗਿਆ ਡਰੈ
1: ਜਲ ਧੋਵੈ ਬਹੁ ਦੇ ਅਨੀਤ
0: ਸੁਖਾ ਹੋਏ ਕਾ ਜੀਵਿਤ
1: ਮਨ ਹਰ ਕੇ ਨਾਮ ਕੀ ਮਹਿਮਾ ਊਚ
0: ਨਾਨਕ ਨਾਮ ਉਦਰੇ ਬਦਿਤ ਬਹੁ ਮੂਚ
1: ਬਹੁਤ ਸਿਆਣਮ ਜਮ ਕਾ ਭਉ ਵਿਆਪੈ
0: ਅਨੇਕ ਜਤਨ ਕਰ ਤ੍ਰਿਸਨ ਤਿਆਪੈ
1: ਵੇਖ ਅਨੇਕ ਅਗਨ ਨਹੀਂ ਬੁਝੈ
0: ਗੁਰੂ ਬਹਾਦਰ ਗਏ ਨਹੀਂ ਸਿਜੈ
1: ਛੁਟ ਨਾਹੀ ਉਪਿਆਲ
0: ਵਿਆਪੈ ਮਾਇਆ ਜਾਲ
1: ਅਵਰ ਕਰਤੂਤ ਸਗਲੀ ਜਮਡਾਨੈ
0: ਗੋਬਿੰਦ ਭਜਨ ਬਿੰਦਲ ਨਹੀਂ ਮਾਨੈ
1: ਹਰ ਕਾ ਨਾਮ ਜਪਤ ਦੁਖ ਜਾਏ ਪਦਾਰਥ ਜੇ ਕੋ ਮੰਗੈ
0: ਸਾਜਨਾ ਕੀ ਸੇਵਾ ਲਾਗੈ
1: ਜੇ ਕੋ ਆਪਣਾ ਦੁਖ ਮਿਟਾਵੇ
0: ਨਾਮ ਰਸੈ ਸਤਿਗਾਵੇ
1: ਜੇ ਕੋ ਆਪਣੀ ਸੋਭਾ ਲੋਰੈ
0: ਸਾ ਸੰਗੇ ਮੈਂ ਚੋਰੈ
1: ਜੇ ਕੋ ਜਨਮ ਮਰਨ ਤੇ ਡਰੈ
0: ਸਾਜਨਾ ਕੀ ਸਰਨੀ ਭਰੈ
1: ਜਿਸ ਜਨ ਕੋ ਪ੍ਰਭ ਦਰਸ ਪਿਆਸਾ
0: ਤਾਕੈ ਬਲ ਬਲ ਜਾਸਾ
1: ਸਗਲ ਪੁਰਖ ਮੈਂ ਪੁਰਖ ਪ੍ਰਧਾਨ
0: ਸਾ ਸਮਝਾ ਕਾ ਮਟੈ ਅਪਮਾਨ
1: ਆਪਸ ਕੋ ਜੋ ਜਾਣੈ ਨੀਚਾ
0: ਸੁਣੀਐ ਸਭ ਤੇ ਉੱਚਾ
1: ਜਾ ਕਾ ਮਨ ਹੋਏ ਸਗਲ ਕੀ ਰੀਨਾ
0: ਨਾਮ ਤਿਨ ਕੜ ਕੜ ਜੀਨਾ
1: ਮਨ ਆਪਣੇ ਤੇ ਬੁਰਾ ਮਿਟਾਨਾ
0: ਦੇਖੈ ਸਗਲ ਸਿਸ਼ਟ ਸਾਜਨਾ
1: ਸੁਖ ਦੁਖ ਜਨ ਸਮਦਿਸ਼ਟੇਤਾ
0: ਨਾਨਕ ਪਾਪ ਪੁੰਨੇ ਲੇਪਾ
1: ਜਨ ਕੋ ਤਨ ਤੇਰੋ ਨਾਉ
0: ਸਾਮੇ ਗੁਣੋ ਤੇਰੋ ਦਾਉ
1: ਨਿਮਾਣੇ ਕੋ ਪ੍ਰਭ ਤੇਰੋ ਮਾਨ
0: ਸਗਲ ਕੜਾਉ ਕੋ ਦੇਵ ਦਾਨ
1: ਕਰਨ ਕਰਾਵਣ ਹਾਰ ਸੁਆਮੀ
0: ਸਗਲ ਕੜਾ ਕੇ ਅੰਤਰ ਜਾਮੀ
1: ਆਪਣੀ ਗਤ ਮਿਤ ਜਾਣੋ ਆਪੇ
0: ਆਪਨ ਸੰਗਾ ਪ੍ਰਭ ਰਤੇ
1: ਤੁਮਰੀ ਉਸ ਤੁਮ ਤੇ ਹੋਏ
0: ਨਾਨਕ ਕਰਨਾ ਜਾਣਸ ਕੋਏ
1: ਸਰਬ ਧਰਮ ਹੈ ਸ੍ਰੇਸ਼ ਧਰਮ
0: ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉਤਮ ਕਿਰਿਆ
0: ਸਾਸੰਗ ਦੁਰਮਤ ਮਲਰਿਆ
1: ਸਗਲ ਉਦਮ ਮੈਂ ਉਦਮ ਭਲਾ
0: ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
0: ਕੁਝ ਸੁਣ ਸੁਣ।

ਨਾਨਕ ਵਾਸੇ ਦੀ ਗਾਵੇ ਜੇ ਪ੍ਰਸਾਦ ਅਰੋਕਨ।

ਮਨ

ਸਤਿ ਸੰਗ ਨਾਨਕ ਪ੍ਰਭ ਸੋ ਪ੍ਰਸੰਨ।

ਸਾਧੂ ਕੇ ਸੰਗ ਮਹਿਲ ਪਹੁੰਚੇ ਸਾਧੂ ਕੇ ਸੰਗ ਕੇਵਲ ਪਾਰ

0: ਦਰਸ਼ਨ ਪੇੜ ਦੋਦ ਨਿਹਾਲ ਸਾਧ ਕੇ ਸੰਗ ਨਰਕ ਪਰ ਹੈ ਸਾਧ ਸੰਗ ਵਿਚਰ ਦਰ ਮੇਲਾ ਸਾਧ ਕੇ ਸੰਗ ਨਾ ਬੇਟਾ ਜਾਵੇ ਨਾਨਕ ਪ੍ਰਭ ਸੰਗ ਰਸੈ ਸਾਧ ਸੰਗ ਹਰ ਕੇ ਗੁਣ ਗਾਓ ਸਾਧ ਸੰਗ ਸਰ ਪਰ ਨਿਸਰੈ ਸਾਧੂ ਕੇ ਸੰਗ ਕਰ ਕਰ ਡੀਠਾ ਸਾਧ ਸੰਗ ਪਈ ਮਾਰੀ ਨਾ ਸਾਧ ਬੀਟੇ ਸੰਜੋਗ ਜੇਤਾ ਸੁਣਿਆ ਤੇ ਤਬ ਗਿਆਨੇ ਸਾਧੀ ਮਾਰੀ ਭਰਪੂਰ
1: ਸਾਧੀ ਸੋਭਾ ਸਦਾ ਬਿਆੰਤ

ब्रह्म ज्ञानी ओम विद्यागत

पंडित फिर जो ना

ਪ੍ਰਭੂ ਸਰਬ ਕੀ ਓ ਦਰਬਾਰ।

ਸੰਤ ਕੇ ਦੁਖਨ ਤ੍ਰਿਗਤ ਜੋਨ ਕਰਮਾਏ।

0: ਸੰਤ ਕਾ ਦੁਖੀ ਉਜੜ ਪਾਈਐ ਯੋ ਸਾਸ ਬਿਨਾ ਮੇ ਤੇ ਕੀ ਲੋਗਾ
1: ਸੰਤ ਕੇ ਦੁਖੀ ਕੀ ਜੜ ਖਿਚਨਾ ਹੈ
0: ਆਪਨ ਵੀ ਜਾ ਪੇ ਹੀ ਖਾਏ
1: ਸੰਤ ਕੇ ਦੁਖੀ ਕੋ ਅਵਰ ਨ ਰੱਖਨ ਹਾਰ
0: ਨਾਨ ਸੰਤ ਪਾਵੇ ਦਲੇ ਹੁਆ

जिन प्रभ जाता सुशोभवंत सेवक सकल उदाहरण।

0: ਸਭ ਭਵਨ ਕਰਕੇ ਭਾਜ ਆਪਣੇ ਨਾਮ
1: ਲਾਏ
0: ਰੂਪ ਸਤ ਜਾਕਾ ਸਤ ਸਥਾਨ
1: ਪ੍ਰਦਾਨ
0: ਕਰਤੂਤ ਸਤ ਸਤ ਜਾਕੀ ਬਾਣੀ ਸਤ ਗਰਮ ਜਾਗੀ ਰਚਨਾ ਸਤ ਸਤ ਕਰਨੀ ਨਿਰਮਲ ਨਿਰਮਲੀ ਸਤ ਨਾਮ ਪ੍ਰਭ ਕਾ ਸੁਖਦਾਈ ਸਤ ਬਚਨ ਸਾਧੂ
1: ਉਪਦੇਸ਼
0: ਨਿਤ ਪੂਜਾ ਜੈ
1: ਕੋਈ
0: ਆਪ ਸਤ ਕੀਆ ਸਭ ਸਤ
1: ਜਿਸ
0: ਕੀ ਸ੍ਰੇਸ਼ਟ ਸੋ ਕਰਨੇ ਹਾਰ
1: ਵਿਚਾਰ
0: ਕਰਤੇ ਕੀ ਮਿਤ ਨਾ ਜਾਣੇ ਕੀ
1: ਆਵੈ ਸੁਰਤੀ।

बचाना है, इसका गुण का एक न जानो।

0: ਬੰਧਨ
1: ਕਟੇ
0: ਸਤਿਗੁਰੂ ਸਿੱਖ ਕੋ ਨਾਮ ਧਨ ਦੇ
1: ਸਤਿਗੁਰੂ
0: ਸਿੱਖ ਕਾ ਹਲਤ ਪਲਤ
1: ਸਵਾਰੇ
0: ਗੁਰ ਕੇ ਗ੍ਰਹਿ ਸੇਵਕ ਜੋ
1: ਰਹੇ
0: ਕੋ ਕਰ ਕਛ ਨਾ
1: ਜਨਾਵੇ
0: ਮਨ ਵਿੱਚ ਸਤਿਗੁਰ ਕੇ ਪਾਸ
1: ਸੇਵਾ
0: ਕਰਤ ਹੋਏ ਨਹਿ ਕਾਮੀ ਆਪਣੀ ਕਿਰਪਾ ਜਿਸ ਆਪ
1: ਕਰੇ
0: ਇਸ ਵਿਸ਼ਵੇ ਗੁਰ ਕਾ ਮਨ ਮਾਨੇ
1: ਸਤਿਗੁਰ
0: ਜਿਸ ਹਰਿ ਦੇ ਹਰ ਨਾਮ

0: ਸਫਲ ਦਰਸ਼ਨ ਸੰਗ ਰਾਮ ਗੁਣ
1: ਰਵੇ
0: ਸੁਨ ਕਰ ਬਚਨ ਕਰਨ
1: ਅਗਾਨੇ
0: ਪੂਰਾ ਗੁਰੂ ਆਖਿਓ ਜਾ ਕਾ ਮੰਤਰ ਗੁਣ ਬੇਅੰਤ ਕੀਮਤ ਨਹੀਂ
1: ਪਾਏ
0: ਪੁਸਤ ਤਨੇ
1: ਬੋਲਣਾ
0: ਪਹੁੰਚਤ
1: ਪ੍ਰਾਨੀ
0: ਨਿਰਾਹਾਰ ਨਿਰਵੈਰ
1: ਸੁਖਦਾਈ
0: ਭਗਤ ਬੰਦਾ ਨਤ
1: ਕਰੇ
0: ਸਤ ਬਲਿਹਾਰੀ ਸਤਿਗੁਰ ਆਪਣੇ
1: ਜਿਸ ਪ੍ਰਸਾਦ

0: ਸੰਤ ਮੈਂ ਠਾਂਡ ਵਰਤਾਈ ਜਨ ਮਰਨ ਕੇ ਮਿਟੇ
1: ਦੇਸੇ
0: ਹੋ ਚੁੱਕਾ ਨਿਰਭਉ ਹੋਏ ਬਸੇ ਜਿਸ ਕਾ ਸਾਧਨ ਕਿਰਪਾ ਧਾਰੀ।

0: ਰਾਖੋ ਮਨ ਮਾਇ
1: ਸਤਿਗੁਰੂ ਨਾਨਕ ਮਿਟ ਜਾਇ
0: ਜਿਸ ਤਨ ਕੋ ਚਾਰ ਕੁੰਟ ਉੜਤਾਵੇ
1: ਸੋ ਤਨਾ ਸੇਵਾ ਤੇ ਪਾਵੇ
0: ਜਿਸ ਸੁਖੋ ਨਿਤ ਪਾਛੇ ਮੀਤ
1: ਸੋ ਸੁਖ ਸਾਧੂ ਸੰਗ ਪ੍ਰੀਤ
0: ਜੀ ਸੇਵਾ ਕੋ ਕਰੇ ਭਲੀ ਕਰਨ
1: ਸਾਧ ਸੁਭਾਵ ਜਰ ਕੀ ਸਰੀ
0: ਅਨਿਕ ਪਾਵੀ ਰੋਗ ਨਾ ਜਾਏ
1: ਰੋਗ ਮਿਟੇ ਰੱਬ ਲਾਏ
0: ਸਰਵ ਦਾਨ ਮੇ ਹਰ ਨਾਮ ਨਿਦਾਨ
1: ਜਪ ਨਾਨਕ ਦਰਗੇ ਪ੍ਰਵਾਨ
0: ਮਨ ਪ੍ਰਬੋਧੋ ਹਰ ਕੈ ਨਾਏ
1: ਜੈ ਸਾਵਤਾ ਵੈਟਾਏ
0: ਤਾਕੋ ਵਿਘਨ ਲਾਗੈ ਕੋਈ
1: ਜਾਣ ਕੈ ਦੇਵ ਸੇ ਆਸੋਏ
0: ਕਰ ਤਾਤੀ ਠੰਡਾ ਹਰ ਨਾਉ
1: ਸਿਮਰ ਸਿਮਰ ਸਦਾ ਸੁਖ ਪਾਉ
0: ਕੋ ਬਿਨ ਸੈ ਪੂਰਨ ਹੋਇਆ
1: ਕਲ ਪਾਇਆ ਸੰਬਰਦਾਸ
0: ਤਿਤ ਕਰ ਜਾਏ ਬਸੇ ਅਬਨਾਸੀ
1: ਕੋ ਨਾਨਕ ਕਾਟੀ ਜੰਵਾਸੀ
0: ਤਤ ਵਿਚਾਰ ਕਹਿ ਜਨ
1: ਸਾਚਾ ਜਨਮ ਹੈ ਸੋ ਕਾਚੋ ਕਾਚਾ
0: ਆਵਾ ਗਵਨ ਮਿਟੇ ਪ੍ਰਭ ਸੇਵ
1: ਆਪ ਦਿਆ ਸੰਗ ਗੁਰਦੇਵ
0: ਰਤਨ ਜਨਮ ਕਾ ਹੋਏ ਉਦਾਰ
1: ਹਰ ਸਿਮਰ ਪ੍ਰਾਨ ਆਧਾਰ
0: ਭਾਵਨਾ ਛੂਟ ਨਹਾਰੇ
1: ਸਿਮਰ ਸਾਧ ਵੇਦ ਵਿਚਾਰੇ
0: ਹਰ ਕੀ ਭਗਤ ਕਰੋ ਮਨ ਲਾਏ
1: ਮਨ ਵੰਚਤ ਨਾਨਕ ਗੁਰ ਪਾਏ
0: ਸੰਗ ਨਾ ਚਾਲਸ ਤੇ ਰਹਿ
1: ਤੂੰ ਕਿਆ ਲਪਟਾਵੇਂ ਰੂਪ ਮਨਾਣਾ ਇੰਤੇ ਕੋ ਤੂੰ ਕਮ ਸੁਨਾਤਾ
2: ਮਾਇਆ ਬਿਸਤਾਰ
1: ਇੰਤੇ ਕੋ ਕਮ ਛੁਟਕਾਰ ਅਸਹਸਤੀ ਰਤ ਦੁਆਰੀ
0: ਝੂਠਾ ਡਾਪ ਝੂਠ ਪਾਸਾਰੀ
1: ਨਾਮ ਸੁਮਾਲ
2: ਮੰਤਨ
1: ਜਾਵੇ ਭਗਵੰਤ

சந்திரபிரகாசம் நிலவாகு.

0: ਅੰਮ੍ਰਿਤ ਸਰੋਵਰ ਗੁਰ ਗਿਆਨ ਵਜਨ ਅਪਰੰਪਰਾ
1: ਗੁਰਦੇਵ ਕਰਤਾ ਸਭ ਪਾਪ ਕਰਤਾ ਗੁਰਦੇਵ ਪਤਿਤ ਪਵਿੱਤ ਕਰਾ
0: ਗੁਰਦੇਵ ਆਦਿ ਜੁਗਾਦ ਜੁਗ ਜੁਗ ਦੇ ਮੰਤ ਹਰ ਜਾ

ਸਤਿਗੁਰ ਆਖੈ ਸਚਾ ਕਰੇ ਸਭ ਬਾਤ ਹੋਵੇ ਦਰਹਾਲੀ ਨਾਨਕ ਆਇਆ ਪਲਟ ਕਰ ਮਲ ਤਖ਼ਤ ਬੈਠਾ ਸਹਿ ਡਾਲੀ ਦਾ ਦਰਵੇਸ਼ ਕਸਮ ਦੈ ਨੈ ਸੱਚੇ ਬਾਣੀ ਲਾਲੀ ਲੰਗਰ ਦੌਰ ਵੰਡੀਐ ਰਸ ਅੰਮ੍ਰਿਤ

ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਚੌਥੇ ਕੇ

ਦੇਖਤ ਦਰਸ ਭਟਕ ਭ੍ਰਮ ਭਜਤ ਦੁਖ ਪਰ ਹਰ ਸੁਖ ਸਹਿਜ ਵਿਗਾਸੇ ਸੇਵਕ ਸਿੱਖ ਸਦਾ ਅਤ ਲੁਭਿਤ ਅਲ ਸਮੂਹ ਜਿਉਂ ਕੁਸਮ ਸੁਭਾਸੇ ਵਿਦਿਆਮਾਨ ਗੁਰ ਆਪ ਥੱਪਿਓ ਥਿਰ ਸਚੋ ਤਖਤ

ਵਾਹਿਗੁਰੂ ਜੀਉ ਮਨਸਾ ਕਰ ਸਿਮਰੰਤ ਤੁਜੈ ਨਰ ਕਾਮ ਕ੍ਰੋਧ ਮਿੜਿਓ ਜੁਤਣ ਬਾਚਾ ਕਰ ਸਿਮਰੰਤ ਤੁਜੈ ਤਿੰਨ ਦੁੱਖ ਦਰਿਦਰ ਮਿਟਿਓ ਜੋਖਣ ਕਰਮ ਕਰਤ ਦੋ ਪਰਦਰਸ ਪਾਰਸ ਪਰਸ ਵਾਹਿਗੁਰੂ ਜੀ ਕਰਮ ਕਰਤੋ ਦਰਸ ਪਰਸ ਪਾਰਸ

0: ਵਾਹਿਗੁਰੂ ਜੀ ਜੈ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੇ ਖਿਨ ਜੈ ਸਤਿਗੁਰ ਸਿਮਰੰਥ ਹਿਰਦੇ ਹਰ ਨਾਮ ਦਿਨੋ ਦਿਨ ਜੈ ਸਤਿਗੁਰ ਸਿਮਰੰਥ ਜੀ ਕੀ ਤਪਤ ਮਿਟਾਵੈ ਜੈ ਸਤਿਗੁਰ ਸਿਮਰੰਥ ਰਿੱਧ ਸਿੱਧ ਨਵ ਨਿਧ ਪਾਵੈ ਸੋਈ ਰਾਮਦਾਸ ਗੁਰ ਬਲਪਨ ਮਿਲ ਸੰਗਤ ਤਨ ਤਨ ਕਰੋ ਜੈ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਰੋ ਸੋਈ ਰਾਮਦਾਸ ਗੁਰ ਬਲਪਨ ਮਿਲ ਸੰਗਤ ਤਨ ਤਨ ਕਰੋ ਜੈ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਰੋ ਜਿਨ ਸ਼ਬਦ ਕਮਾਏ ਪਰਮ ਪਦ ਪਾਇਓ ਸੇਵਾ ਕਰਤ ਨਾ ਛੋਡਿਓ ਪਾਸ ਤਾਂ ਤੇ ਗਉ ਅਰ ਗਿਆਨ ਪ੍ਰਗਟ ਉਜਿਆਰੋ ਦੁੱਖ ਦਰਿਦਰ ਅੰਧਿਆਰ ਕੋ ਨਾਸ ਕਵ ਕੀਰਤ ਜੋ ਸੰਤ ਚਰਨ ਮੁੜ ਲਾਗੈ ਤਿਨ ਕਾਮ ਕ੍ਰੋਧ ਜਮ ਕੋ ਨਹੀਂ ਤਰਾਸ ਜਿਵ ਅੰਗਦ ਅੰਗ ਸੰਗ ਨਾਨਕ ਗੁਰ ਤਿਵ ਗੁਰ ਅਮਰਦਾਸ ਕੈ ਗੁਰ ਰਾਮਦਾਸ ਕਵ ਕੀਰਤ ਜੋ ਸੰਤ ਚਰਨ ਮੁੜ ਲਾਗੈ ਤਿਨ ਕਾਮ ਕ੍ਰੋਧ ਜਮ ਕੋ ਨਹੀਂ ਤਰਾਸ ਜਿਵ ਅੰਗਦ ਅੰਗ ਸੰਗ ਨਾਨਕ ਗੁਰ ਤਿਵ ਗੁਰ ਅਮਰਦਾਸ ਕੈ ਗੁਰ ਰਾਮਦਾਸ
1: ਜਿਨ ਸਤਿਗੁਰ ਸੇਵ

ਵਾਹਿਗੁਰੂ ਜੀ। ਜਗਤ ਉਧਾਰਨ ਨਵ ਨਿਧਾਨ ਭਗਤੈ ਭਵ ਤਾਰਨ ਅੰਮ੍ਰਿਤ ਬੂੰਦ ਹਰ ਨਾਮ ਬਿਸਕੀ ਬਿਖੈ ਨਿਵਾਰਨ ਸਹਿਜ ਤਰੋਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੇ ਗੁਰ ਪ੍ਰਸਾਦ ਪਾਈਐ ਧਨ ਤੇ ਜਨ ਬੜ ਭਾਗੇ ਤੇ ਮੁਕਤੇ ਭਏ ਸਤਿਗੁਰ ਸ਼ਬਦ ਮਨ ਗੁਰ ਪਰਚਾ ਪਾਇਓ ਗੁਰ ਰਾਮਦਾਸ ਕਲ ਉਚਰੈ ਤੈ ਸ਼ਬਦ ਨਿਸ਼ਾਨ ਬਜਾਇਓ ਤੇ ਮੁਕਤੇ ਭਏ ਸਤਿਗੁਰ ਸ਼ਬਦ ਮਨ ਗੁਰ ਪਰਚਾ ਪਾਇਓ ਗੁਰ ਰਾਮਦਾਸ।

ਖੁਦ ਡਿੱਠੇ ਸੱਚੇ ਪਾਤਸ਼ਾਹ ਮਲ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦ ਜਿਸ ਪਾਸ ਬੈਠਿਆ ਸੋਹੀਐ ਸਭਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਜੋ ਅੰਮ੍ਰਿਤ ਵੇਲੇ ਦਾ ਪਾਵਨ ਹੁਕਮ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਉਪਦੇਸ਼ ਟੋਡੀ ਰਾਗ ਵਿੱਚ ਪੰਜਵੇਂ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਸਤਿਗੁਰੂ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਦੋ ਪਦਿਆਂ ਦੇ ਅਧੀਨ ਪੰਜਵੇਂ ਘਰ ਵਿੱਚ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 716 ਪਰ ਸੁਸ਼ੋਭਿਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ।

ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ

ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵੇ ਜਿਸ

ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮੀ ਹੋਵਣ ਆਕਾਰ ਹੁਕਮ ਨ ਕਹਿਆ ਜਾਏ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ, ਗਾਵੈ ਕੋਤਾਣ

ਫਿਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਨਾਨਕ ਏਵੈ ਜਾਣੀਐ ਸਭ ਆਪੇ।

ਨੰ ਗੁਰਮੁਖ ਵੇਦੰ ਗੁਰਮੁਖ ਰਹੇ ਅਸਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਮਤ ਵਿਚ ਰਤਨ ਜਵਾਹਰ ਮਾਣਿਕ ਜੇ ਗੁਰ ਕੀ ਸਿੱਖ

ਤੇਹਾ ਕੋਈ ਨਾ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਈ ਨਾ ਸਕੈ ਕਾਲ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਕਸਾ ਲਾਹਣ ਮੰਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਪੜ ਪੜ ਪਾਵ ਅਹਿਮਾਨ ਸੁਣਿਆ ਲਾਗੈ ਸਹਿਜ ਧਿਆਨ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਗ ਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ

ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚੇ ਸੋਹੇ ਦਰਾ ਜਾਨ ਪੰਚਾ ਕਾ ਗੁਰ ਏਕ ਧਿਆਨ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰਤ ਲੈ ਕਵਣ ਜੋਰ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਪਸਾਓ ਇੱਕੋ ਕੁਆਓ ਤਿਸ ਤੇ ਹੋਏ ਲਖ ਦਰੀਆਓ ਜੋ ਤੁਦ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਸੂਰਮ ਭਗ ਸਾਰ ਅਸੰਖ ਮੋਲਿਵ ਲਾਏ ਤਾਰ ਜੋ ਤੁਦ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਖਰੀ ਲਿਖਣ ਬੋਲਣ ਬਾਣ ਅੱਖਰਾ ਸਿਰ ਸੰਜੋ

0: ਜੋ ਤੁਧ ਭਾਵੈ ਸਾਈ ਭਲੀ ਕਰ, ਤੂੰ ਸਦਾ ਸਲਾਮਤ ਨਿਰੰਕਾਰ। ਮੂਤ ਪਲੀਤੀ ਕੱਪੜ ਹੋਏ, ਜੇ ਸਾਬੂਨ ਲਈਐ
1: ਹੋਏ,
0: ਪੁੰਨੀ ਪਾਪੀ ਆਖਣ ਨਾਹੀ, ਕਰ ਕਰਨਾ।

ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਵਖਿਆਨ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕੇ ਉੱਠ ਜਾਹੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਕੀਤੇ ਰਾਗ ਪਰਿ ਸਿਉ ਕਹੀਨ ਕੀਤੇ ਗਾਵਣ ਹਾਰੇ ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆ।

ਸਹੀ ਤੁਧਨੋ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਏ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਏ ਜੋਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਹੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਵਿਭੂਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਭੁਗਤ ਗਿਆਨ ਦੈ ਭੰਡਾਰਨ ਕਟਕਟ ਵਾਜੈ ਨਾਦ ਸੰਜੋਗ ਵਿਜੋਗ ਦੋਇ ਕਾਰ ਚਲਾਵੈ ਲਿਖਿ ਆਵੈ ਭਾਗ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਆਦੇਸ਼ ਸਯਾਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਇੱਕ ਦੂਜੀ ਭਉ ਲਖ ਹੋਹੇ ਲਖ ਹੋਵੈ ਲਖਵੀਸ ਏ ਤ੍ਰਾਹਿ ਪਦ ਪਵੜੀਆ ਚੜੀਐ ਹੋਏ ਇਕੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨਸੋਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੈ ਰੰਗ ਤਿਨ ਕੇ ਨਾਮ ਅਨੇਕ ਅਨੰਤ ਜਿੱਥੈ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨੀਸਾਨ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅਖੋ ਕਰਮ ਕੇਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਦੇਵਦਾ ਨੁਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾਂਤ ਸਰਮਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪ।

0: ਕੀ ਫਤਿਹ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਚਪੈ ਸੰਤੋ ਪ੍ਰਸਾਦ ਚਕਰ ਚੰਨਰ ਬੰਜਾ ਤਰਪਾਤ
2: ਨੰਜੇ
1: ਚਲ ਮੂਰਤਨ ਭਾਵ ਪ੍ਰਕਾਸ਼ ਅਮਿਤ ਉਜ ਗਈ
2: ਜੈਣ
1: ਮਈ ਸੁਰ ਨਰ ਸੁਰ ਨੇਤ ਨੇਤ ਮੰਤਰਣ
2: ਕਹਿੰਗ
1: ਪ੍ਰਿਆਤ ਛੰਦ ਨਮਸਵੰਗ ਕਾਲੇ ਨਮਸਵੰਗ ਕਿਰਪਾ
2: ਨਮਸਤੰਗ ਰੂਪੇ ਨਮਸਤੰਗ
1: ਨਮਸਤੰਗ ਵੇਖੇ ਨਮਸਤੰਗ ਲੇਖੇ
2: ਨਮਸਤੰਗ ਕਾਏ ਨਮਸਤੰਗ ਜਾਏ
1: ਨਮਸਤੰਗ ਗੰਜੇ ਨਮਸਤੰਗ ਪੰਜੇ
2: ਨਮਸਤੰਗ ਨਾਮੇ ਨਮਸਤੰਗ ਠਾਮੇ
1: ਨਮਸਤੰਗ ਕਰਮੰਗ ਨਮਸਤੰਗ ਧਰਮੰਗ
2: ਨਮਸਤੰਗ ਨਾਮੰਗ ਨਮਸਤੰਗ ਤਾਮੰਗ
1: ਨਮਸਤੰਗ ਜੀਤੇ ਨਮਸਤੰਗ ਬੀਤੇ
2: ਨਮਸਤੰਗ ਬਾਹੇ ਨਮਸਤੰਗ ਟਾਹੇ
1: ਨਮਸਤੰਗ ਨੀਲੇ ਨਮਸਤੰਗ ਨਾਦੇ
2: ਨਮਸਤੰਗ ਸ਼ੇਦੇ ਨਮਸਤੰਗ ਗਾਦੇ
1: ਨਮਸਤੰਗ ਗੰਜੇ ਨਮਸਤੰਗ ਪੰਜੇ
2: ਨਮਸਤੰਗ ਉਦਾਰੇ ਨਮਸਤੰਗ ਪਾਰੇ
1: ਨਮਸਤੰਗ ਸੂਏ ਕੈ ਨਮਸਤੰਗ ਨੇਕੈ
2: ਨਮਸਤੰਗ ਪੂਤੇ ਨਮਸਤੰਗ ਚੂਪੇ
1: ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ
2: ਨਮਸਤੰਗ ਨਿਰਦੇਸੇ ਨਮਸਤੰਗ ਨਿਰਵੇਸੇ
1: ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ
2: ਨਮਸਤੰਗ ਨਿਰਦਾਤੇ ਨਮਸਤੰਗ ਨਿਰਕਾਤੇ
1: ਨਮਸਤੰਗ ਨਿਰਧੂਤੇ ਨਮਸਤੰਗ ਭੂਤੇ
2: ਨਮਸਤੰਗ ਲੋਕੇ ਨਮਸਤੰਗ ਸੋਕੇ।

ਰਾਜਾ ਹੈ ਬੈਠਾ ਕੋ ਸਿਫਟ ਪਿਓ ਸੰਕਿਰ ਗੈਠਾ ਅਬਰ ਅੱਛਾ ਮੇਰੀ ਤੁਮ ਕਰੋ ਸਿੱਖੋ ਬਾਰ ਨ ਸਿੱਖ ਸੰਗਰੋ ਜੇ ਅਸੁਜ ਤਬ ਸਰਨੀ ਪਰੇ ਤਿਨ ਕੇ ਦੁਸਤ ਕਿਤ ਵੈ ਮਰੇ।

0: ਵੈਕੁੰ ਕਾ ਸਤਿਗੁਰ ਪ੍ਰਸਾਦ ਅਨੰਤ ਪਿਆਮਰੀ ਮਾਈ ਸਤਿਗੁਰ ਮੈਂ ਪਾਇਆ
1: ਸਤਿਗੁਰ ਤਾ ਪਾਇਆ ਸਹਿਬ ਸੇਤੀ ਮਨ ਵਜੀਆਂ ਵਧਾਈਆਂ
0: ਰਤਨ ਬਲਵਾ ਪਰਿਆ ਸਬਦ ਗਾਵਨਾਇਆ
1: ਸਬਦੋ ਤਾ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ
0: ਨਾਨਕ ਨੰਦ ਹੋਆ ਸਤਿਗੁਰ ਮੈਂ ਪਾਇਆ
1: ਏ ਮਨ ਮੇਰਾ ਤੂੰ ਸਦਾ ਰੋਹਰ ਮਾਲੇ
0: ਨਾਉ ਤੁਮ ਮਨ ਮੇਰੇ ਦੁਖ ਸਭ ਰਸਾਨਾ
1: ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ
0: ਕਲਾ ਸਵਾਮੀ ਸੁਖਿਓ ਮਨੋ ਸਾਰੇ
1: ਕਹੇ

ਸਾਚੀ ਲਵੇ ਬਿੰਦੇ ਨਮਾਨੀ ਦੇ ਨਮਾਨੀ ਲਵੇ ਬਾਜੋ ਕਿਆ ਕਰੇ ਵਿਚਾਰਿਆ।

0: ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇਆ
1: ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ
0: ਸੋ ਨਰ ਮੁਨ ਜਨ ਅੰਮ੍ਰਿਤ ਖੋਜਤੇ ਸੋ ਅੰਮ੍ਰਿਤ ਗੁਰ ਤੇ ਪਾਇਆ
1: ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ
0: ਜੀ ਜਨ ਸਭ ਤੂੰ ਉਪਾਏ
1: ਇੱਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ
0: ਕਹੇ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ
1: ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚਲਣਾ
0: ਲਭ ਲੋਭ ਅਹੰਕਾਰ ਤਜ ਤਿਸਨਾ ਬਹੁਤ ਨਾਹੀ ਬੋਲਣਾ
1: ਖਨਿਓ ਦਿਖੀ ਵਾਲੋ ਨਿੱਕੀ ਏਤ ਮਾਰਗ ਜਾਣਾ
0: ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਨੀ
1: ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ
0: ਜੋ ਤੂੰ ਚਲਾਏ ਤਿਵੇ ਚਲੇ ਸਵਾਮੀ ਹੋਰ ਕਿਆ ਜਾਣਾ ਗੁਣ।

0: ਜਿਨਕੋ ਨਾਦਰ ਕਰਮ ਹੋਵੇ ਹਿਰਦੇ ਤੇ ਨਾ ਸਮਾਨੀ।
1: ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ ਜਪਿਓ ਸਾਰੰਗ ਬਾਣੀ।
0: ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ,
1: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ।
0: ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ।
1: ਕਹਿੰਦੇ

0: ਵੱਡੀ ਹੁਵੜਾ ਪਾਰ ਤੇਰਾ ਮਰਤਬਾ
1: ਰੰਗ ਬਰੰਗ ਅਨੇਕ ਨਾ ਜਾਪਨ ਕਰਤਬਾ
0: ਜੀਆਂ ਅੰਦਰ ਜੀਓ ਸਭ ਕਿਛ ਜਾਣ।

ਗਾ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਂਤਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਂਤਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰੱਛਿਆ ਰਿਆਇਤ

ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ।

ਦੀ ਅਰਦਾਸ ਅੰਮ੍ਰਿਤ ਵੇਲੇ ਪ੍ਰਕਾਸ਼ ਸਮੇਂ ਸਵਈਆਂ ਦੇ ਜਾਪ ਹੋਏ ਸਤਿਗੁਰੂ ਜੀਓ ਗੁਰਬਾਣੀ ਪੜ੍ਹਦਿਆਂ ਆਪ ਜੀ ਦੇ ਸਨਮੁੱਖ ਹਾਜ਼ਰੀਆਂ ਭਰਦਿਆਂ ਸੇਵਾਵਾਂ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਣੀਆਂ ਆਪ ਜੀ ਦੇ ਸੇਵਕ ਪਰਿਵਾਰਾਂ ਵੱਲੋਂ ਲੰਗਰਾਂ ਦੀਆਂ ਸੇਵਾ ਹੋਈਆਂ ਸਤਿਗੁਰੂ ਦੀ ਕਿਰਪਾਲਤਾ ਕਰਨੀ ਚੜ੍ਹਦੀਆਂ ਕਲਾ ਕਰਨੀਆਂ ਸ਼ੁਭ ਮਨੋਭਾਵ

ਸਾਧਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ। ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਂਦੀ ਆ ਗਿਆ ਬਖਸ਼ੋ। ਕਰੋ ਕਿਰਪਾਲਤਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਅੰਮ੍ਰਿਤ ਵੇਲੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ ਸਤਿਗੁਰੂ ਗੁਰਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ, ਉੱਦਮ ਉਪਰਾਲੇ ਬਖਸ਼ਿਸ਼ ਕਰਨੇ ਸਾ

ਸਰਨ ਸਰਨ ਗੁਰ ਏਕ ਪੈਂਡਾ ਜਾਇ ਚੱਲ ਸਤਿਗੁਰ ਕੋਟ ਪੈਂਡਾ ਆਗੈ ਹੋਏ ਲੇਤ ਹੈ ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ

ਸੁ ਕਹੁ ਟਲ ਗੁਰ ਸੇਵੀਐ ਅਹਨਿਸ ਸਹਿਜ ਦਰਸਨ ਪਰਸਿਆਇ ਗੁਰੂ ਕੈ ਜਨਮ ਮਰਨ ਹੋਵੈ ਸਿਫਤ ਖਸਾਨੁ ਦੀ।

ਹਰੀ ਸੱਜਣ ਸੱਜਾ ਪਦ ਸਾਹੋ ਸਿਰ ਸਾਹਾਂਦ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਹਾਡੀ ਮਹੱਲਾ ਪੰਜਵਾਂ ਘਰ ਪੰਜਵਾਂ

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੋਡੀ ਮਹੱਲਾ ਪੰਜਵਾ, ਘਰ ਪੰਜਵਾ ਦੋ ਪਦੇ ਏਕ ਓਅੰਕਾਰ ਸਤਿਗੁਰ ਪ੍ਰਸਾਦ, ਐਸੋ ਗੁਣ ਮੇਰੋ ਪ੍ਰਭ ਜੀ ਕੀ ਨਾ, ਪੰਚ ਦੋਖ ਅਰ ਅਹੰ ਰੋਗ, ਇਹ ਤਨ ਤੇ ਸਗਲ ਦੂਰ ਕੀ ਨਾ ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਨੇਮੀ ਅਤੇ ਪ੍ਰੇਮੀ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਨੇ ਆਪ ਤਰਸ ਕੀਤਾ ਆਪਣੀ ਪਾਵਨ ਪਵਿੱਤਰ ਸੰਗਤ ਕਰਨ ਦਾ ਸਮਾਂ ਸੁਭਾਗ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਐਸੋ ਗੁਣ ਮੇਰੋ ਪ੍ਰਭ ਜੀ ਕੀ, ਪੰਚ ਦੋਖ ਅਰ ਅਹੰ ਰੋਗ, ਇਹੋ ਤਨ ਤੇ ਸਗਲ ਦੂਰ ਕੀ। ਪੰਚ ਦੋਖ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਦੂਰ ਕਰ ਦਿੱਤੇ, ਜਿਨ੍ਹਾਂ ਦਾ ਜ਼ਿਕਰ ਆਪਾਂ ਸ਼ਬਦ, ਸਪਰਸ਼, ਰੂਪ, ਰਸ ਅਤੇ ਗੰਧ, ਇਹ ਪੰਚ ਦੋਖ ਨੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਾਲ ਹਉਮੈ ਰੋਗ ਇਹਦਾ ਜੀਵਨ ਵਿੱਚ ਖਾਤਮਾ ਕਰ ਦਿੱਤਾ, ਜਿਸ ਵਕਤ ਸਤਿਗੁਰੂ ਸਾਹਿਬ ਜੀ ਨੇ ਆਪਣੀ ਸੰਗਤ ਦੇ ਗੁਣ ਸਾਡੇ ਅੰਦਰ ਪ੍ਰਗਟ ਕਰ ਦਿੱਤੇ। ਮਹਾਰਾਜ ਕਿਰਪਾ ਕਰਨ, ਇਸੇ ਤਰ੍ਹਾਂ ਨੇਮ ਅਤੇ ਪ੍ਰੇਮ ਸਹਿਤ ਆਪ ਜੀ ਜ਼ਰੂਰ ਹਾਜ਼ਰੀਆਂ ਭਰਿਆ ਕਰੋ। ਕੱਲ੍ਹ ਐਤਵਾਰ ਵਾਲੇ ਦਿਨ ਸਵੇਰੇ 3 ਵਜੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਹੋ ਜਾਣਗੇ, 4:30 ਵਜੇ ਸੰਪੂਰਨਤਾ ਹੋਵੇਗੀ। ਆਪ ਸੰਗਤਾਂ ਹਰ ਹਫ਼ਤੇ ਸ਼ਨੀ ਅਤੇ ਐਤਵਾਰ ਜ਼ਰੂਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਿਆ ਕਰੋ ਜੀ। ਆਓ ਸ਼੍ਰੀ ਆਸਾ ਜੀ ਦੇ ਵਾਰ ਦੇ ਕੀਰਤਨ ਦੇ ਅਭਿਆਸ ਸਰਵਣ ਕਰੀਏ ਜੀ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੁਦਰਤ ਸਾਜੀਏ ਡਿਠੋ ਚਾਓ
1: ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਬਸਾਓ
2: ਤੂੰ ਜਾਣੇ ਸਭ ਸੇ ਦਿਲ ਸੇ ਜਿੰਦ ਕਵਾਓ।

0: ਵੱਡਾ ਹੋਆ ਦੁਨੀਦਾਰ
1: ਸੰਗਲ ਕੱਦ ਚਲਾਇਆ
0: ਅੱਗੇ ਕਰਨੀ ਕੀਰਤ ਮਾਚੀਐ
1: ਲਿਖਾ ਕਰ ਸਮਝਾਇਆ
0: ਥਾਂ ਨਾ ਹੋਵੀ ਪਾਉਂਦੀ ਸੁਣੀਏ ਕਿਆ ਰੁਆਇਆ ਮਨ ਅੰਧੇ ਜਨਮ ਗਵਾਇਆ ਮਨ ਅੰਧੇ

ஆசிரியர் குரு

मत थोड़ी सेव गवाये मत।

하는데 옛날

ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕੋਈ ਨ ਜਾਣੈ ਤੁਮਰਾ ਅੰਤ ਉੱਚੇ ਤੇਉ ਜਾ ਭਗਵੰ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ।

ਹਰਿਮੰਦਰ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਬ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਖ ਚਲਾਈ ਅਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜੇ ਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ।

ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀ ਦਾਨ,

ਸ਼ਬਦ ਚੌਂਕੀ ਸ੍ਰੀ ਆਸਾ ਜੀ ਦੀ ਵਾਰ ਦੇ ਭੋਗ ਦੀ ਕੀ ਅਰਦਾਸ, ਉਪਰੰਤ ਛੇ ਪੌੜੀਆਂ ਆਨੰਦ ਸਾਹਿਬ ਦੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਕੀਰਤਨ ਜਸ ਕਰਨ ਦੀ ਦਾਤ ਬਖਸ਼ਣੀ, ਆਪਣੇ ਦਰੋਂ ਘਰੋਂ ਚੱਲ ਕਰਕੇ ਆਈ ਸੰਗਤ ਨੂੰ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਸਰਦਾਰ ਇੰਦਰਜੀਤ ਸਿੰਘ ਜੀ ਦੇ ਪਰਿਵਾਰ ਵੱਲੋਂ ਸਵੇਰ ਦੇ ਲੰਗਰਾਂ ਦੀ ਸੇਵਾ ਪ੍ਰਾਪਤ ਕੀਤੀ, ਸਤਿਗੁਰੂ ਜੀਓ ਕਿਰਪਾਲਤਾ ਕਰਨੀ, ਚੜ੍ਹਦੀ ਕਲਾ ਸ਼ੁਭ ਮਨੋਭਾਵਨਾਵਾਂ ਪੂਰੀਆਂ ਕਰਨੀਆਂ, ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ

अहनिस सहज सुभाए दर्शन परसियाए गुरु के जन्म मरण दुख होवै सिफत खसमदी नूर अरसों कुरसों चटी है तुद जिठे सच्चे पातशाह ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਦੈ ਸਾਹ ਜਿਸ ਪਾਸ ਬਹਿਠਿਆ ਸੋਹੀ ਐ ਸਭਨਾ ਦਾ ਵਿਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੇ ਸਾਧ ਸੰਗਤ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬ ਸੰਗਤਾਂ ਦੀਆਂ ਹਾਜ਼ਰੀਆਂ ਨਾਲ ਪ੍ਰਵਾਨ ਕਰਨ, ਸਮੂਹ ਸੰਗਤਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਦਰੋਂ ਕਰੁਣਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਅੱਜ ਦੇ ਅੰਮ੍ਰਿਤ ਵੇਲੇ ਦੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਸਮੂਹ ਸੇਵਕ ਪਰਿਵਾਰ ਵੱਲੋਂ ਨਿਭਾਈਆਂ ਜਾ ਰਹੀਆਂ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਪਰਿਵਾਰ ਵੱਲੋਂ ਜਿਸ ਇਸ ਭਾਵਨਾ ਕਰਕੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ, ਗੁਰੂ ਸਾਹਿਬ ਕਿਰਪਾ ਕਰਨ, ਪਰਿਵਾਰ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾਵਾਂ ਮਨੋਭਾਵਨਾਵਾਂ ਸੰਪੂਰਨ ਕਰਨ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਗੁਰੂ ਘਰ ਵਿਖੇ 8 ਜੁਲਾਈ ਤੋਂ ਲੈ ਕੇ 12 ਜੁਲਾਈ ਤੱਕ ਗੁਰਦੁਆਰਾ ਸਾਹਿਬ ਬ੍ਰਹਮ ਮੁੰਗਾ ਦੋਦਰਾ ਸਾਹਿਬ ਦੀ ਸਮੂਹ ਸੰਗਤ ਵੱਲੋਂ, ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਮਹਾਨ ਗੁਰਮਤਿ ਸਮਾਗਮ, ਸਾਧ ਸੰਗਤ ਸਮਾਗਮ ਜੋ ਗੁਰੂ ਘਰ ਵਿਖੇ ਹੋ ਰਿਹਾ ਹੈ, ਇਹ ਸਮਾਗਮ 9 ਤਰੀਕ ਤੋਂ ਲੈ ਕੇ 12 ਤਰੀਕ ਤੱਕ, ਵੀਰਵਾਰ ਤੋਂ ਲੈ ਕੇ ਐਤਵਾਰ ਤੱਕ ਅੰਮ੍ਰਿਤ ਵੇਲੇ, ਜਿਸ ਦੀ ਆਰੰਭਤਾ 4 ਵਜੇ ਹੋਇਆ ਕਰੇਗੀ, 4 ਵਜੇ ਤੋਂ ਲੈ ਕੇ 4:40 ਤੱਕ ਨਾਮ ਸਿਮਰਨ, ਉਸ ਤੋਂ ਬਾਅਦ ਸਤਿਗੁਰਾਂ ਦੇ ਪ੍ਰਕਾਸ਼ ਨਿਤਨੇਮ, 6:30 ਵਜੇ ਤੋਂ ਲੈ ਕੇ 12 ਵਜੇ ਤੱਕ ਗੁਰਬਾਣੀ ਦੇ ਕੀਰਤਨ ਅਤੇ ਆਸਾ ਦੀ ਵਾਅਦੇ ਕੀਰਤਨ ਹੋਣਗੇ। ਉਸ ਤੋਂ ਬਾਅਦ 12 ਵਜੇ ਦੁਪਹਿਰ ਦੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਸ਼ਾਮ ਦੇ ਦੀਵਾਨ ਦੀ ਜਿਹੜੀ ਆਰੰਭਤਾ ਹੈ ਉਹ 4 ਵਜੇ ਹੋਵੇਗੀ। 4 ਵਜੇ ਤੋਂ ਲੈ ਕੇ 4:40 ਤੱਕ ਨਾਮ ਸਿਮਰਨ, 4:40 ਤੋਂ ਲੈ ਕੇ 5 ਵਜੇ ਤੱਕ ਗੁਰਬਾਣੀ ਵਿਚਾਰ, ਉਸ ਤੋਂ ਬਾਅਦ ਰਹਿਰਾ ਸਾਹਿਬ ਜੀ ਦੇ ਪਾਠ, ਅਤੇ ਤਕਰੀਬਨ ਇਸੇ ਤਰ੍ਹਾਂ 9 ਵਜੇ ਤੱਕ ਦੀਵਾਨ ਸੱਜਿਆ ਕਰਨਗੇ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪਣੇ ਸਮੇਂ 'ਚ ਸਮਾਂ ਕੱਢ ਕੇ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ, ਅਤੇ ਨਾਲ ਹੀ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕੇਅਰ ਵਨ ਕੇਅਰ ਆਲ ਆਲ ਗਰੁੱਪ ਵੱਲੋਂ ਆਸਟ੍ਰੇਲੀਆ ਅਤੇ ਭਾਰਤ ਵਿੱਚ ਇੱਕ ਰਜਿਸਟਰ ਸੰਸਥਾ ਹੈ ਜੋ ਕਿ ਪਿਛਲੇ ਤਕਰੀਬਨ 12 ਸਾਲ ਤੋਂ ਇੰਡੀਆ, ਆਸਟ੍ਰੇਲੀਆ ਅਤੇ ਹੋਰ ਲੋੜਵੰਦ ਇਲਾਕਿਆਂ ਦੇ ਵਿੱਚ ਨਿਰੰਤਰ ਸਮਾਜ ਸੇਵਾ ਕਰ ਰਹੀ ਹੈ। ਉਹ ਗੁਰਮੁਖ ਪਿਆਰੇ ਇੱਥੇ ਵੀ ਆਪਣੇ ਪਾਸ ਪਹੁੰਚੇ ਨੇ, ਸੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ। ਉਹਨਾਂ ਦੀ ਸੰਸਥਾ ਇੰਡੀਆ ਦੇ ਵਿੱਚ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਮੁਫਤ ਪੜ੍ਹਾਈ, ਮੁਫਤ ਸਿਖਲਾਈ ਸੈਂਟਰ, ਸਿਲਾਈ ਮਸ਼ੀਨਾਂ ਦੀ ਸਹੂਲਤਾਂ, ਮੁਫਤ ਕੰਪਿਊਟਰ ਕਲਾਸਾਂ, ਮੁਫਤ ਟਿਊਸ਼ਨ ਸੈਂਟਰ ਅਤੇ ਹੋਰ ਵੀ ਜੋ ਲੋੜਵੰਦ ਸਹੂਲਤਾਂ ਦੇ ਰਹੇ ਨੇ ਗੁਰਮੁਖ ਪਿਆਰੇ। ਸੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪਣੇ ਦਸਾਂ ਨੌਂ ਦੀ ਕਿਰਤ ਦੇ ਵਿੱਚੋਂ ਆਪੋ ਆਪਣਾ ਯੋਗਦਾਨ ਪਾ ਕੇ ਆਪਾਂ ਲਾਹ ਪ੍ਰਾਪਤ ਕਰੀਏ ਜੀ। ਸੋ ਬੇਨਤੀ ਹੈ ਪਰਿਵਾਰ ਵੱਲੋਂ ਗੁਰੂ ਕਾ ਲੰਗਰ ਤਿਆਰ, ਸਮੂਹ ਸੰਗਤਾਂ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ, ਭੁੱਲਾਂ ਚੁੱਕਾਂ ਦੀ ਖਿਮਾ ਜੀ। 30 ਤਰੀਕ ਨੂੰ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਇਆ ਜਾਵੇਗਾ। ਸਮੂਹ ਸੰਗਤਾਂ ਨੇ ਇਸੇ ਤਰ੍ਹਾਂ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ ਜੀ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਠਾ ਜੀਓ ਪ੍ਰਾਣ ਤਨ ਮਨ ਪ੍ਰਭੂ ਬਿਨਸੇ ਸਭ ਝੂਠਾ ਸਲੋਕ ਤਿਆਕਤ ਜਲਨ ਨਾ ਜੀਵ ਮੀਨੰ ਨਾ ਤਿਆਗ ਚਾਤ੍ਰਿਕ ਮੇਗ ਮੰਡਲ ਹੈ ਬਾਣ ਬੇਦੰਚ ਕੁਰੰਕ ਨਾਦੰ ਅਲ ਬੰਧਨ ਕੁਸਮ ਬਾਸਨੈ ਚਰਨ ਕਮਲ ਰਚੰਤ ਸੰਤੈ ਨਾਨਕ ਆਨਨਾ ਰੁਚਤੇ ਮੁਖ ਦਿਖਾਊ ਪਲਕ ਛੱਡ ਆਨਾ ਡੇਉ ਚਿੱਤ ਜੀਵਨ ਸੰਗਮ ਤੇਤਣੀ ਹਰ ਨਾਨਕ ਸੰਤਾਂ ਮਿਤ ਪੌੜੇ ਜਿਉਂ ਮਛਲੀ

ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਕਾਵੈ ਸਲੋਕ ਚਿਤਵੰਤ ਚਰਨ ਕਮਲੰ ਸਾਸ ਸਾਸ ਅਰਾਧਨੈ ਨੈ ਬਿਸਰੰਤ ਨਾਮ ਅਚੁੱਤ ਨਾਨਕ ਆਸ ਪੂਰਨ ਪਰਮੇਸ਼ਰ ਹੈ ਸੀਤੜਾ ਮਨ ਮਜਾਹੀ ਪਲਕਨਾ ਥੀ ਵੈ ਬਾਰਾ ਨਾਨਕਾ ਸੜੀ ਨੇ ਬਾਹੀ ਸਦਾ ਪਖੰਦੂ ਸੱਚ ਤਣੀ ਪੌੜੇ।

ਬ੍ਰਹਮਣਾ ਹੈ ਹੱਬ ਕੜਾ ਵੈ ਕੰਮ ਇੱਕ ਸਾਈਂ ਬਾਰੇ ਨਾਨਕ ਸੇਈ ਧੰਨ ਜਿੰਨਾ ਪਿਰਹੜੇ ਸੱਚ ਸਿਉਂ ਪੌੜੇ ਸਾਧ ਬਲਹਾਰੀ ਤਿੰਨਾਂ ਜੇ।

ਪਤਾ ਸੰਤਾਂ ਸੰਗ ਉਧਾਰ ਸਗਲਾ ਦੁੱਖ ਲਥਾ ਸਲੋਕ ਭਾਵੇ ਅਦੋਤ ਕਰਨਨ ਹਰ ਰਮਣਨ ਸੰਯੋਗ ਪੂਰਨ ਗੋਪਾਲ ਦਰਸ਼ ਭੇਟੰ ਸਫਲ ਨਾਨਕ ਸੋ ਮਹੂਰ ਤਹਿ।

ਪੌੜੀ ਚਰਨ ਕਮਲ ਕੀ ਓਟ ਉਦਰੈ ਸਗਲ ਜਨ ਸੁਣ ਪ੍ਰਤਾਪ ਗੋਬਿੰਦ ਨਿਰਭਉ ਭਏ ਮਨ।

ਕਲਿਪਤਨਾਮਾ ਆ ਭਾਏ ਬੁਲੰਦੜੀ ਬੁੱਝ ਗਈ ਰਖੰਦੜੋਂ ਪ੍ਰਭ ਆਪ ਜਿਹਨੇ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਪੌੜੀ।

ਪੂਰਨ ਪ੍ਰਭ ਪਾਇਆ ਤਰੇ ਕੁਟੰਬ ਸੰਗ ਲੋਕ ਕੁੱਲ ਸੁਭਾਇਆ ਸਲੋਕ ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ ਗੁਰ ਦਿਆਲ ਸਮਰੱਥ ਗੁਰ ਗੁਰ ਨਾਨਕ ਪਤ ਤੇ ਉਧਾਰਨੇ।

ਕਰ ਪਹਿਲਾਂ ਹਰ ਬਿਨ ਰਹਿ ਨਾ ਸਕੈ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਣ ਹਰ ਪ੍ਰਭ ਗੁਰ ਮੇਲੇ ਬੋਰ ਨਾ ਪਉ ਜਲ ਫੇਰਾ ਰਹੁ ਮੇਰੇ ਹੀ ਰਹਿ ਲੋਚ ਲਗੀ ਪ੍ਰਭ ਕੇਰੀ ਹਰ ਨੈਣੋ ਹਰ ਪ੍ਰਭ ਹੇਰਾ ਸਤਿਗੁਰ ਦਿਆਲੇ ਹਰ ਨਾਮ ਦਿਰੜਾਇਆ ਹਰ ਪਾਦਰ ਹਰ ਪ੍ਰਭ ਕੇਰਾ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਬਿੰਦ ਹਰ ਪ੍ਰਭ ਕੇਰਾ ਹਰ ਹਿਰਦੈ ਮਨ ਤਨ ਮੀਠਾ ਲਾਗਾ ਮੁਖ ਮਸਤਕ ਭਾਗ ਚੰਗੇਰਾ

ਤਾਇਓ ਰੇ ਮਨ ਦੈ ਤਾਇਓ ਮਾਇਆ ਮਗਨ ਸਵਾਦ ਲੋਭ ਮੋਇਓ ਤਿਨ ਪ੍ਰਭ ਆਪ ਭੁਲਾਇਓ ਰਹੋ। ਹਰ ਕਥਾ ਹਰ ਜਸ ਸਾਧ ਸੰਗਤ ਸਿਉ ਇੱਕ ਮੋਹਤ ਨਾਏ ਮਨ ਲਾਇਓ ਬਿਗਸਿਓ ਪੇਖ ਰੰਗ ਕੋ ਸੰਭ ਕੋ ਪਰ ਗ੍ਰਹਿ ਜੋਹਣ ਜਾਇਓ। ਚਰਨ ਕਮਲ ਸਿਉ ਭਉ ਨਾ ਕੀਨੋ ਨੈ ਸਤ ਪੁਰਖ ਮਨਾਇਓ ਤਾਪਤ ਕਉ ਤਾਵੈ ਬੋ ਭਾਂਤੀ ਜਿਉ ਤੇਲੀ ਬਲਦ ਪਰਮਾਇਓ।

ਪੰਜਵਾਂ ਨੀਕੇ ਗੁਣ ਗਾਓ ਮਿਟੀ ਰੋਗ ਮੁਖ ਉਜਲ ਮਨ ਨਿਰਮਲ ਹੋਈ ਹੈ ਤੇਰੂ ਰਹੇ ਈਹਾਂ ਊਹਾਂ ਲੋਗ ਰਾਓ ਚਰਨ ਪਖਾਰ ਕਰੂੰ ਗੁਰ ਸੇਵਾ ਮਨੈ ਚਰਾਵੋ ਭੋਗ ਛੋੜੇ ਅਪਤ ਬਾਦ ਅਹੰਕਾਰਾ ਮਾਨ ਸੋਈ ਜੋ ਹੋਗ ਸੰਤ ਟੈਲ ਸੋਈ ਹੈ ਲਾਗਾ ਜਿਸ ਮਤਕ ਲਿਖਿਆ ਲਿਖੋਗ ਕਉ ਨਾਨਕ ਏਕ ਬਿਨ ਦੂਜਾ ਅਵਰ ਨਾ ਕਰਨੈ ਜੋਗ ਟੋਡੀ ਮਹਲਾ ਪੰਜਵਾਂ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੇ ਰਹੋ ਅਵਰ ਨਾ ਸੂਜੈ ਦੂਜੀ ਠਾਰ ਹਾਰ ਪਰਿਉ ਤੋ ਦੁਆਰੀ ਲੇਖਾ ਛੋੜ ਲੇਖਾ ਛੂਟੈ ਹਮ ਨਿਰਗੁਣ ਲਿਓ ਬਾਰੀ ਸਾਧ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਉ ਰਾਖ ਲਿਓ ਏ ਬਾਰੀ ਟੋਡੀ ਮਹਲਾ ਪੰਜਵਾਂ ਰਸਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਿਜ ਰਸ ਮਨ ਉਪਜੋ ਸਗਲੇ ਦੁੱਖ ਪਲਾਇਣ ਰਹਾਉ ਜੋ ਮੰਗੈ ਸੋਈ ਸੋਈ ਪਾਵੈ ਸੇਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੂਹੂ ਤੇ ਛੂਟੈ ਪਉਜਲ ਜਗਤ ਤਰਾਇਣ ਖੋਜਤ ਖੋਜਤ

ਪੰਜਵਾਂ ਨਿੰਦਕ ਗੁਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਪ੍ਰਭ ਭਏ ਦਿਆਲਾ ਸ਼ਿਵ ਕੈ ਬਾਣ ਸਿਰ ਕਟਿਓ ਰਹੁ ਕਾਲ ਜਾਲ ਜਮ ਜੋਇ ਨਾ ਸਾਕੈ ਸੱਚ ਕਾ ਪੰਥਾ ਥਾਟਿਓ ਖਾਤ ਖਰਚਤ ਕਿਸ਼ਨ ਖੁੱਟਤ ਨਾਹੀ ਰਾਮ ਰਤਨ ਧਨ ਖਾਟਿਓ ਪਸਵਾਂ ਪੂਤਵਾ ਖਿਣ ਪੀਤਰ ਆਪਣਾ ਕੀਆ ਪਾਇਆ ਅਗਮ ਨਗਮ ਕਹਿ ਜਨ ਨਾਨਕ ਸਭ ਦੇਖੈ ਲੋਕ ਸਵਾਇਆ ਟੋਡੀ ਮਹਲਾ ਪੰਜਵਾਂ ਕਿਰਪਨ

ਪੰਜਵਾਂ ਪ੍ਰਭ ਤੇਰੇ ਪੱਗ ਕੀ ਧੂਰ ਦੀਨ ਦਿਆਲ ਪ੍ਰੀਤਮ ਮਨ ਮੋਹਣ ਕਰ ਕਿਰਪਾ ਮੇਰੀ ਲੋਚਾ ਪੂਰ ਰਹਾਉ ਦੈ ਦੇ ਸਰਾਵ ਰਿਹਾ ਜਸ ਤੁਮਰਾ ਅੰਤਰ ਜਾਮੇ ਸਦਾ ਹਜੂਰ ਜੋ ਤੁਮਰਾ ਜਸ ਗਾਵੈ ਕਰਤੇ ਸੇ ਜਨ ਕਬੂ ਨ ਮਰਤੇ ਝੂਰ

ਮਹੱਲਾ ਪੰਜਵਾਂ ਸਾਧ ਸੰਗ ਹਰਿ ਹਰਿ ਨਾਮ ਚੇਤਾ ਰਾ ਸਹਿਜ ਆਨੰਦ ਹੋਇ ਦਿਨ ਰਾਤੀ ਅੰਕਰ ਭਲੋ ਹਮਾਰਾ ਰਹੋ ਗੁਰ ਪੂਰਾ ਪੇਟਿਓ ਬੜਭਾਗੇ ਜਾਂ ਕੋ ਅੰਤਨਾ ਪਾਰਾ ਵਾਰਾ ਕਰ ਗਏ ਕਾੜ ਲਿਓ ਜਾਣੇ ਆਪਣਾ ਬਿਖ ਸਾਗਰ ਸੰਸਾਰਾ ਜਨਮ ਮਰਨ ਕਾਟੇ ਗੁਰਬਚਨੀ ਬੋੜ ਨਾ ਸੰਕਟ ਦੁਆਰਾ ਨਾਨਕ ਸ਼ਰਨ ਗਈ ਸਵਾਮੀ ਕੀ ਪੁਨਹ ਪੁਨਹ ਨਮਸਕਾਰਾ ਟੋਡੀ ਮਹੱਲਾ ਪੰਜਵਾਂ।

ਕੋਟ ਜਨਮ ਕੇ ਕਿਲ ਵਿਘਨਾਸ ਹੈ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟਤ ਉਤਰੀ ਭੁੱਖ।

ਕਰਨ, ਟੋਡੀ ਮਹੱਲਾ ਪੰਜਵਾਂ, ਹਰ ਹਰ ਚਰਨ ਹਿਰਦੈ ਉਰ ਤਾਰੇ, ਸਿਮਰ ਸੁਆਮੀ ਸਤਿਗੁਰੇ ਆਪਣਾ ਕਾਰਜ ਸਫਲ ਹਮਾਰੇ ਰਹੋ। ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ, ਗੁਣ ਗਾਵੋ ਅਤੁਲ ਸੁਖ ਪਾਇਆ, ਠਾਕਰਿਓ ਗਮਿਆ ਪਾਰੇ, ਜੋ ਜਨ ਪਾਰ।

ਆਉ ਤਿਸ ਜਨ ਕੋ ਮਨ ਤਨ ਸਭ ਦੇਵੋ ਜਿਨ ਹਰ ਹਰ ਨਾਮ ਸੁਨਾਇਓ ਤਨ ਮਾਇਆ ਸੰਪੈ ਤਿਸ ਦੇਵੋ ਜਿਨ ਹਰ ਮੀਤ ਮਿਲਾਇਓ ਖਿਣ ਕਿੰਚਤ ਕਿਰਪਾ ਕਰੀ ਜਗਦੀਸ਼ਰ ਤਬ ਹਰ ਹਰ ਹਰ ਜਸ ਧਿਆਇਓ ਜਨ ਨਾਨਕ ਕੋ ਹਰ ਭੇਟੇ ਸੁਆਮੀ ਦੁਖੋਂ ਮੈਂ ਰੋਗ ਗਵਾਇਓ ਬੈਰਾੜੀ ਮਹੱਲਾ ਚੌਥਾ

ਜਪਮਨ ਹਰ ਨਿਰੰਜਨ ਨਿਰੰਕਾਰਾ ਸਦਾ ਸਦਾ ਹਰ ਧਿਆਈਐ ਸੁਖਦਾਤਾ ਜਾਂ ਕਾਇ ਅੰਤ ਨ ਪਾਰਾ ਵਾਰਾ ਰਹਾਉ। ਅਗਨ ਕੁੰਟ ਮੈਂ ਉਰਦ ਲਿਵ ਲਾਗਾ ਹਰ ਰਾਖੈ ਉਦਰ ਮੰਝਾਰਾ ਸੋ ਐਸਾ ਹਰ ਸੇਵੋ ਮੇਰੇ ਮਨ ਹਰ ਅੰਤ ਛਡਾਵਣ ਹਾਰਾ।

ਤਾਂ ਤਉ ਦਰਸ਼ਨ ਕੇ ਕਰੂੰ ਸਮਾਏ, ਮੈਂ ਦਰ ਮੰਗਤ ਪੇਖਿਆ ਪਾਏ ਰਹੋ। ਕੇਸਰ ਕੁਸੁਮ ਮਿਰਗ ਮੈਂ ਰਹਿਣਾ, ਸਰਬ ਸਰੀਰੀ ਚੜ੍ਹਨਾ, ਚੰਦਨ ਭਗਤਾਂ ਜੋਤ ਨੇ ਸਰਬੇ ਪਰਮਲ ਕਰਨਾ ਕੇ।

0: ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹ ਤਨ ਮਾਇਆ ਪਾਇਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰੇ ਕੰਤ ਨਾ ਪਾਵੇ ਚੋਲੜਾ ਪਿਆਰੇ, ਕਿਉਂ ਤਨ ਸੇਜਾ ਜਾਏ।
1: ਲੈਣ ਜੋ ਤੇਰਾ ਨਾਂ ਹੋ ਤਿਨਾ ਕਹਿ ਹੋ ਸਦ ਕਦਵਾਨੇ ਜਾਉ। ਰਹੋ ਕਾਇਆ ਰੰਗਣ ਜੇ ਤੀਏ ਪਿਆਰੇ, ਪਾਈਏ ਨੌ ਮਜੀਠ ਰੰਗਣ ਵਾਲਾ ਜੇ ਰੰਗੇ ਸਾਹਿਬ, ਐਸਾ ਰੰਗ ਨਾ ਡੀਠ ਜਿਨ ਕੇ ਚੁਲਰੇ ਰਸੇ ਪਿਆਰੇ, ਕੰਤਨਾ ਕੇ ਪਾਸ ਧੂੜਤਨਾ ਕੀ ਜੇਮਲ ਜੀ ਕਉ ਨਾਨਕੀ ਅਰਦਾਸ। ਆਪੇ ਸਾਜੇ ਆਪੇ ਰੰਗੇ, ਆਪੇ ਨਰਕ ਰਹੇ ਨਾਨਕ ਕਾਮਣ ਕੰਤੇ ਭਾਵੇ, ਆਪੇ ਹੀ ਰਵੇ ਤਰੰਗ ਮਾਲਾ ਪਹਿਲਾ। ਅਨਾਲੀਏ ਮਾਲੜਾ ਕਾਹੇ ਕਰ ਹੈ, ਆਪ ਲੜੇ ਕਰ ਹਰ ਰੰਗੋ ਕੀ ਨਾ ਮਾਣੇ। ਸੋ ਨੇੜੇ ਕਮਲ ਤਨ ਕਮਲੀਏ, ਬਾਹਰ ਕਿਆ ਟੁੰਡ ਹੈ ਪੈ ਕੀਆਂ ਦੇ ਸਲਾਈਆਂ ਨੈਣੀ, ਭਾਵਕਾ ਕਰੋ ਸ਼ਿੰਗਾਰ ਤਾਂ ਸੁਹਾਗਣ ਜਾਣੀ ਹੈ ਲਾਗੇ ਜਾਂ ਸੋ ਤਰੇ ਪਿਆਰ। ਇਹ ਆਣੀ ਬਿਆਲੀ ਕਿਆ ਕਰੇ ਜਾਂ ਤਨ ਕੰਤਨਾ ਪਾਵਹਿ ਕਰਨ ਪਲਾ ਕਰੇ ਬੋ ਤੇਰੇ ਸਾ ਤਨ ਮੈਲ ਨਾ ਪਾਵੈ। ਬਿਨ ਕਰਮਾ ਕਿਸ ਪਾਈਏ ਨਾਹੀ ਜੇ ਤੇਰਾ ਤਾਵੇ ਲਾਭ ਲੋਭ ਹੰਕਾਰ ਕੀ ਮਾਤੀ ਮਾਇਆ ਮਾਏ ਸਮਾਣੀ ਇਨੀ ਬਾਤੀ ਸੋ ਪਾਈਏ ਨਹੀਂ ਪਈ ਕਮਣੇ ਆਣੀ ਜਾਇ ਪੁਸੋ ਸੁਹਾਗਣੀ ਵਾਹੇ ਕਿਨੀ ਬਾਤੀ ਸੋ ਪਾਈਐ ਜੋ ਕਿਸ ਕਰੇ ਸੋ ਭਲਾ ਕਰ ਮਾਣੀਏ ਹਿਕਮਤ ਹੁਕਮ ਚਕਾਈ ਹੈ ਜਾਂ ਕਹਿ ਪ੍ਰੇਮ ਪਦਾਰਥ ਪਾਈਏ ਤੂੰ ਚਰਨੀ ਚਿਤ ਲਾਈਐ ਸੋਖ ਆ ਸੋ ਕੀਜੇ ਤਰਮ ਦੀਜੇ ਐਸਾ ਪਰਮ ਲਾਈ ਹੈ। ਇਹ ਕਹਿ ਸੁਹਾਗਣੀ ਭੈਣੇ ਇਨੀ ਬਾਤੀ ਸੋ ਪਾਈਏ ਆ ਗੁਆਈਏ ਤਾਂ ਸੋ ਪਾਈਏ ਓ ਕਹਿ ਚਤਰਾਈ ਸੋ ਨਰ ਕਰ ਦੇਖੇ ਸੋ ਦਿਨ ਲੇਖੇ ਦਿਨ ਲੇਖੇ ਕਾਮਣ ਨੌ ਦਿਤ ਪਾਈ ਆਪਣੇ ਗੰਤ ਪਿਆਰੀ ਸਾ ਸੁਹਾਗਣ ਨਾਨਕ ਸਾਸ ਬਰਾਹੀ ਐਸੇ ਰੰਗ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਨ ਪਾਏ ਸਮਾਣੀ ਸੁੰਦਰ ਸਾਹਿ ਸਰੂਪ ਵਿਚੱਖਣ ਕਹੀਏ ਸਾ ਸਿਆਣੀ ਤਰੰਗ ਮਹੱਲਾ ਪਹਿਲਾ ਜੈਸ ਮੈਂ ਆਵੇ ਖਸਮ ਕੀ ਬਾਣੀ ਤਸਰਾ ਕਰੀ ਗਿਆਨ ਵੇਲਾ ਲੋ